ਪੜਿਆ ਤੇਤਾ ਘੜਿਆ ਬਹੁ ਤੀਰਥ ਪਵਿਆ ਤੇ ਤੁਲਵਿਆ ਬੋਪੇ ਕੀਆ ਦੇ ਦੁਖ ਦੀਆ ਸੋਵੇ ਜੇ ਆਪਣਾ ਕੀਆ ਆਨਾ ਖਾਇਆ ਸਾਦ ਗਵਾਇਆ ਬੋਧ ਪਾਇਆ ਦੂਜਾ ਪਾਇਆ ਪਸਤਰ ਨਾ ਪੈਰੇ ਐਨ ਸਕੈਰੇ ਮੁਣ ਵਗੋਤਾ ਕਿਉਂ ਜਾਗੇ ਗੁਰਬਿੰਦ ਸੁਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸ਼ਿਰਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾ ਮੈਂ ਕਿਸ਼ਥਾਏ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੇ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਅੰਦਰ ਕਰੇ ਸੁਪਾਏ ਆਸ ਦੇ ਸਹਿਤ ਹੈ ਕੇਵਲ ਹੁਣ ਮੈਂ ਸ਼ਬਦ ਜਲਾਏ ਪੜੀ ਭਗਤ ਤੇਰੇ ਮਨ

ਪਰ ਜਾਣਿਆ ਜਾ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕਹਿ ਵਿੱਚ ਦੇਹ ਕਰਤਾ ਬਈਉ ਸੱਚ ਤਾਂ ਪਰ ਜਾਣਿਆ ਜਾ ਸਿੱਖ ਸਚੀਲੇ ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣਿਆ ਜਾ ਆਤਮ ਤੀਰਥ ਕਰੇ ਨਿਵਾਸ।

0: ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖਿਆ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ।
1: ਵਧੀ ਸਵਜ ਨਾਨਕਾ ਸੱਚਾ ਵੇਖੈ ਸੋਏ।

ਨਾਹੀ ਤੂੰ ਕੀ ਜਗ ਤੂੰ ਪਾਇਆ, ਜਿਨ੍ਹਾਂ ਨੂੰ ਤੂੰ ਮੇਰੇ ਲੈ ਕਾਬੂ ਪਾਇਆ।

0: ਤੂੰ ਸੱਚਾ ਸਾਹਿਬ ਸਿੱਧ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ ਕਹ ਨਾਨਕ ਕਰਤੇ ਕੀਆਂ ਬਾਤਾਂ ਜੋਗ ਚ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੋਦਰ ਸ਼ਬਦੰ ਪ੍ਰਾਕਰਤ ਹੈ, ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ।

Thank you.

ਮੈਂ ਜੋਰ ਚਲੀ ਚੰਦਰਾ ਵੱਲ ਕਾਨ ਕੇ ਸਮਝਾ ਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਬ ਨੂੰ ਹੂਆ ਨਾਉ ਖੁਦਾਈ ਅਲੋ ਪਇਆ ਨੀਲ ਬਸਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਸਚਿਆਰ ਪੜਿਆ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾਏ।

ਫਟਿਆ ਏ ਬਕਰਾ ਰਿਨ ਖਾ ਸਭ ਤੋਂ ਆਖਿਆ ਪਾਏ ਓਏ ਪੁਰਾਣਾ ਸੁੱਟਿਆ ਫੇ ਫਿਰ ਪਾਈਆ ਹੋ ਨਾਨਕ ਤਗ ਨਾ ਤੁਟਈ।

0: ਪਹਿਲਾ
1: ਮਾਨਸ ਖਾਣੇ ਕਰੀ ਨਿਵਾਸ ਸ਼੍ਰੀ ਵਗੈ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦੋ ਨਾ ਪਿਆਵੇ ਸਾਧ ਕੁੜੀ ਰਾਸ ਕੁੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਪੁਰ ਰਿਹਾ ਕਰ।

direto, cara.

selección aquí a poner.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤ

Cruzado. कृपा करो दीन के दाते, मेरा गुण अवगण नाम विचारो कोई।

ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮੇਰੇ ਅੰਤ ਜਮ ਤ੍ਰਾਸ ਮਿਟਾਈ।

ਸਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਬੇਸ਼ੁਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ।

जुगो जुग अटल दीन अर दुनी दे मालक सर्वरे कायनात दे सांझ रहबर धन धन श्री गुरु ग्रंथ साहिब सच्चे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है, ये पावन बचन वडहंस राग दे अंदर पंचम पातशाह धन गुरु अर्जन देव साहिब जी के मुखारबिन तो उचारण किते हुए गुरु ग्रंथ साहब जी के पावन अंग 577 और 578 दे उपर सुभाईमान है। अज दे इन्हां पावन बचना राही जो सतगुरु जी ने उपदेश बख्शिश किया, जो सिख्या दिती, उदे विच मालक जी ने देही दा जिक्र किया। उस देही दा जिक्र किया गुरु साहब ने, जिहड़ी देही दे अंदर रब दी बंदगी रब दा चिंतन नहीं। मालक ने एक ते उस देही वास्ते शब्द वरतिया अंध ते अंधारी। फिर सुनी शब्द वरत रहे नाल खाली सखणी। फिर दूसरी पंक्ति च गुरु साहब कहिंदे उह जन्म धन है जिहड़ा उहदी बंदगी विच है, उहदे चिंतन विच है। मतलब पहला श्लोक जिहड़ा गुरु साहब ने बख्शिया उहदे विच इह कह रहे ने, दे अंधारी अंध देही जिहड़ी उह अंधारी है, अन्नी है, सुनी खाली है, नाम विहोनी आ, नाम तो बिना, उदी बंदगी तो बिना। नानक सफल जन्म, हे नानक जीओ सफल जन्म, वो जन्म सफल है। जय घट बुठा सच धनी, जिस दे मन विच वह अकाल पुरख आप वस गया। हुण दोवें ख्याल रखियो, जिस दे मन विच वह वस गया सफल जन्म, उत्थे जन्म सफल है। जिथे उदी बंदगी नहीं है गुरु साहब कहिंदे अंधारी अंध सुनी। अन्नी भी है ते सुनी भी है, नाम तो भी होनी, नाम तो सखणी देही, बंदगी तो सखणा शरीर। हुण इत्थे ख्याल रखियो, नाम तो सखणी देही शब्द जिहड़ा वरत्या गया वह मन वास्ते। नानक जिस पिंजर मैं बिरहा नहीं सो पिंजर लै जार, जिस पिंजर दे विच प्रेम ही है नहीं गुरु साहब कहिंदे उह साड़ दे। प्रेम होना चाहीदा ना मन दे विच, प्यार होना चाहीदा। जिस हिरदे दे विच रब जी दी बंदगी वस गई मालक कहिंदे उहने सफल जन्म कर लिया। जिहड़ा हिरदा सखणा रह गया उत्थे की है, उत्थे व्यर्थ अकारथा असफलता, उत्थे ते अंध ही है ना जी, उत्थे ते अंधारी है। इदां कह लो भी उत्थे ते जीव जीवन दे चानण तो बड़ी दूर बैठा है, रोशनी तो बहुत दूर बैठा है, उत्थे ते कुप हनेरा ही है बस।
ਤੇ ਉਸ ਘੁੱਪ ਹਨੇਰੇ ਦੇ ਵਿੱਚ ਜੀਵਨ ਦੀ ਸਫਲਤਾ ਦਿਸ ਹੀ ਨਹੀਂ ਰਹੀ, ਨਜ਼ਰ ਹੀ ਨਹੀਂ ਆ ਰਹੀ ਵੀ ਜੀਵਨ ਹੁਣ ਕਿਹੜੇ ਪਾਸੇ ਜਾਵੇ, ਰਾਹ ਕਿਹੜੇ ਪਾਸੇ ਨੂੰ ਜਾਣਾ ਨਾ। ਹਨੇਰੇ ਵਿੱਚ ਰਾਹ ਕਦੇ ਵੀ ਨਜ਼ਰ ਹੀ ਨਹੀਂ ਆਉਂਦਾ। ਰਸਤਾ ਵੇਖਣ ਦੇ ਵਾਸਤੇ, ਰਾਹ ਵੇਖਣ ਦੇ ਵਾਸਤੇ ਚਾਨਣ ਦਾ ਪ੍ਰਬੰਧ ਕਰਨਾ ਹੀ ਪੈਂਦਾ ਹੈ, ਰੋਸ਼ਨੀ ਦਾ ਪ੍ਰਬੰਧ ਕਰਨਾ ਹੀ ਪੈਂਦਾ ਹੈ। ਰੋਸ਼ਨੀ ਤੋਂ ਬਿਨਾਂ ਕਦੇ ਰਾਹ ਨਹੀਂ ਦੱਸਿਆ। ਸਤਿਗੁਰੂ ਕਹਿੰਦੇ ਤੇਰੇ ਮਨ ਦੇ ਅੰਦਰ ਹੈ ਹੀ ਹਨੇਰਾ, ਤੈਨੂੰ ਉਹ ਸ਼ੋਹ ਦਿਸੇ ਕਿਵੇਂ, ਉਹ ਖਸਮ ਦਿਸੇ ਕਿਵੇਂ। ਪਹਿਲੋਂ ਆਪਣੇ ਹਿਰਦੇ ਦੇ ਅੰਦਰ ਚਾਨਣ ਰੋਸ਼ਨੀ ਤੇ ਪੈਦਾ ਕਰ, ਪ੍ਰਕਾਸ਼ ਤੇ ਕਰ ਆਪਣੇ ਹਿਰਦੇ ਦੇ ਅੰਦਰ। ਹਾਂ, ਜਦੋਂ ਹਿਰਦੇ ਵਿੱਚ ਪ੍ਰਕਾਸ਼ ਹੋਏਗਾ, ਹਿਰਦਾ ਪ੍ਰਕਾਸ਼ਮਾਨ ਹੋ ਜਾਏਗਾ, ਹਿਰਦੇ ਦੇ ਵਿੱਚ ਉਹਦਾ ਵਸੇਬਾ ਹੋ ਜਾਏਗਾ, ਮਾਲਕ ਕਹਿੰਦੇ ਫਿਰ ਜੀਵਨ ਦੀ ਸਫਲਤਾ ਹੀ ਹੈ ਤੇਰੇ ਕੋਲ। ਮਾਰਗ ਦੇ ਉੱਤੇ ਤੁਰਨਾ ਤੂੰ, ਤੈਨੂੰ ਮਾਰਗ ਦਾ ਪਤਾ ਤੇ ਹੋਵੇ ਨਾ, ਰਾਹ ਦਾ ਪਤਾ ਤੇ ਹੋਵੇ ਤਾਂ ਹੀ ਰਾਹ ਤੇ ਤੁਰੇਗਾ ਨਾ। ਜੇ ਰਾਹ ਦਾ ਪਤਾ ਹੈ ਫਿਰ ਤੈਨੂੰ ਨਾਲ ਰੋਸ਼ਨੀ ਦਾ ਪ੍ਰਬੰਧ ਵੀ ਚਾਹੀਦਾ, ਪ੍ਰਕਾਸ਼ ਚਾਨਣ ਵੀ ਚਾਹੀਦਾ, ਤਾਂ ਤੁਰੇਗਾ। ਹੁਣ ਰਸਤੇ ਤੋਂ ਜਿੰਨਾ ਮਰਜ਼ੀ ਜਾਣੂ ਹੋਵੇ ਇਨਸਾਨ, ਫਿਰ ਵੀ ਆਪਣੇ ਜੀਵਨ ਦੇ ਅੰਦਰ ਕੋਸ਼ਿਸ਼ ਕਰਦਾ, ਯਤਨ ਕਰਦਾ ਵੀ ਮੈਂ ਚਾਨਣ ਚਾਨਣ ਰੋਸ਼ਨੀ ਰੋਸ਼ਨੀ ਦੇ ਵਿੱਚ ਰਸਤੇ ਦੇ ਉੱਤੋਂ, ਰਾਹ ਦੇ ਉੱਤੋਂ ਗੁਜ਼ਰ ਜਾਵਾਂ। ਅਤੇ ਜਦੋਂ ਹਨੇਰਾ ਪਸਰੇ, ਉਸ ਹਨੇਰੇ ਦੇ ਪਸਰਨ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਘਰ 'ਚ ਪਹੁੰਚ ਜਾਵਾਂ, ਆਪਣੇ ਘਰ ਅੱਪੜ ਜਾਵਾਂ। ਹਰ ਇਨਸਾਨ ਦੀ ਕੋਸ਼ਿਸ਼ ਇਹੀ ਹੈ। ਸੰਸਾਰਿਕ ਤੌਰ 'ਤੇ ਆਪਾਂ ਯਤਨ ਵੀ ਇਹੀ ਕਰਦੇ ਹਾਂ ਵੀ ਜਿੰਨਾ ਚਿਰ ਰੋਸ਼ਨੀ ਹੈ, ਚਾਨਣ ਹੈ, ਉਨਾ ਚਿਰ ਬੰਦਾ ਕਹਿੰਦਾ ਵੀ ਸਫ਼ਰ ਤੈਅ ਕਰ ਲਓ। ਜਦੋਂ ਹਨੇਰਾ ਪੈਣ ਲੱਗੇ ਤਾਂ ਉਦੋਂ ਮੈਂ ਹਨੇਰੇ ਤੋਂ ਪਹਿਲਾਂ ਪਹਿਲਾਂ ਸਫ਼ਰ ਤੈਅ ਕਰਕੇ ਅਤੇ ਜਾਂ ਆਪਣੀ ਮੰਜ਼ਿਲ 'ਤੇ ਹੋਵਾਂ ਅਤੇ ਜਾਂ ਆਪਣੇ ਘਰ ਹੋਵਾਂ, ਦੋਵੇਂ ਚੀਜ਼ਾਂ। ਹੁਣ ਇੱਥੇ ਜਿਹੜੇ ਜੀਵਨ ਪੰਥ ਦੀ ਗੱਲ ਹੈ, ਇੱਥੇ ਮੰਜ਼ਿਲ ਵੀ ਉਹੀ ਹੈ ਅਤੇ ਘਰ ਵੀ ਉਹੀ ਹੈ। ਆਪਣੇ ਨਿੱਜ ਘਰ 'ਚ ਮੁੜਨਾ ਹੀ ਮੰਜ਼ਿਲ ਹੈ, ਆਪਣੇ ਘਰ ਦੇ ਵਿੱਚ ਪਹੁੰਚ ਜਾਣਾ ਹੀ ਸਫਲਤਾ ਹੈ। ਅਤੇ ਜਿਹੜਾ ਜੀਵ ਨਿੱਜ ਘਰ 'ਚ ਪਹੁੰਚ ਗਿਆ ਉਹ ਤਾਂ ਜੀਵਨ ਦੀ ਸਫਲਤਾ ਦੇ ਰਾਹ 'ਤੇ ਪਹੁੰਚ ਗਿਆ ਨਾ, ਉਹਨੇ ਤਾਂ ਜੀਵਨ ਸਫਲ ਕਰ ਲਿਆ। ਅਤੇ ਜਿਹੜਾ ਉਸ ਰਾਹ 'ਤੇ ਨਾ ਤੁਰੇ ਉਹ ਫਿਰ ਹਨੇਰੇ ਵਿੱਚ ਗਵਾਚ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਸੰਸਾਰ ਨੂੰ ਹਨੇਰਾ ਖੂਹ ਕਿਹਾ, ਇਸ ਸੰਸਾਰ ਨੂੰ ਇੱਕ ਬਨ ਦੇ ਨਾਲ ਗੁਰੂ ਸਾਹਿਬ ਜੰਗਲ ਦੇ ਨਾਲ, ਭਿਆਨਕ ਜੰਗਲ ਦੇ ਨਾਲ ਤੁਲਨਾ ਕਰਦੇ, ਇਸੇ ਸੰਸਾਰ ਦੀ। ਇਸੇ ਸੰਸਾਰ ਨੂੰ ਹਨੇਰਾ ਖੂਹ, ਭਿਆਨਕ ਜੰਗਲ, ਇੱਕ ਵਿਸ਼ਾਲ ਸਮੁੰਦਰ, ਭਵ ਸਾਗਰ, ਇਹ ਸਾਰੇ ਸ਼ਬਦ ਜਿਹੜੇ ਗੁਰੂ ਸਾਹਿਬ ਸੰਸਾਰ ਲਈ ਵਰਤਦੇ ਨੇ। ਹੁਣ ਭਾਵੇਂ ਹੋਵੇ ਭਿਆਨਕ ਜੰਗਲ ਅਤੇ ਭਾਵੇਂ ਹੋਵੇ ਵਿਸ਼ਾਲ ਸਮੁੰਦਰ ਅਤੇ ਹਨੇਰਾ ਖੂਹ, ਕੋਈ ਚੀਜ਼ ਹੋਵੇ, ਇਹਨਾਂ ਤਿੰਨਾਂ ਦੇ ਵਿੱਚੋਂ ਬਾਹਰ ਲੰਘਣ ਦੇ ਵਾਸਤੇ ਸਭ ਤੋਂ ਜ਼ਰੂਰੀ, ਸਭ ਤੋਂ ਪਹਿਲਾ ਕਦਮ ਹੈ ਚਾਨਣ ਦਾ ਹੋਣਾ, ਰੋਸ਼ਨੀ ਦਾ ਹੋਣਾ। ਜੇ ਮੈਂ ਜੰਗਲ ਦੇ ਵਿੱਚੋਂ ਬਾਹਰ ਨਿਕਲਣਾ ਤਾਂ ਵੀ ਮੈਨੂੰ ਚਾਨਣ ਚਾਹੀਦਾ, ਰੋਸ਼ਨੀ ਚਾਹੀਦੀ ਹੈ। ਘੁੱਪ ਹਨੇਰੇ ਵਾਲੇ ਖੂਹ 'ਚ ਡਿੱਗਿਆ ਆ, ਉਸ ਖੂਹ 'ਚੋਂ ਬਾਹਰ ਨਿਕਲਣਾ ਤਾਂ ਵੀ ਪ੍ਰਕਾਸ਼ ਚਾਹੀਦਾ, ਰੋਸ਼ਨੀ ਚਾਹੀਦੀ। ਜੇ ਸਮੁੰਦਰ ਦੇ ਵਿੱਚ, ਭਵ ਸਾਗਰ ਦੇ ਵਿੱਚ ਮੈਂ ਭਟਕਿਆ ਆ, ਰਾਹ 'ਚ ਭਟਕਿਆ ਆ, ਅਤੇ ਜੇ ਉੱਥੇ ਵੀ ਹਨੇਰਾ ਹੋਵੇ ਤਾਂ ਮੈਨੂੰ ਰਸਤਾ ਦੱਸੇ ਕਿਵੇਂ, ਉੱਥੇ ਫਿਰ ਰੋਸ਼ਨੀ ਚਾਹੀਦੀ, ਚਾਨਣ ਚਾਹੀਦਾ।
ਹੁਣ ਗੁਰੂ ਸਾਹਿਬ ਨੇ ਬਾਣੀ 'ਚ ਇਹ ਸਾਰੇ ਸ਼ਬਦ ਸੰਸਾਰ ਸਾਗਰ ਲਈ ਵਰਤੇ ਨੇ, ਸੰਸਾਰ ਲਈ ਵਰਤੇ। ਮਨੁੱਖ ਆਪਣੇ ਜੀਵਨ ਪੰਧ ਦੇ ਰਾਹ 'ਤੇ ਤੁਰਨਾ ਚਾਹੁੰਦਾ ਹੈ, ਜੀਵਨ ਪੰਧ ਦੇ ਰਾਹ 'ਤੇ ਤੁਰਨ ਵਾਸਤੇ ਹਨੇਰੇ ਵਿੱਚ ਕਦੇ ਵੀ ਤੁਰਿਆ ਨਹੀਂ ਜਾਂਦਾ। ਜੀਵਨ ਪੰਧ ਦੇ ਰਾਹ 'ਤੇ ਤੁਰਨ ਲਈ ਸਭ ਤੋਂ ਪਹਿਲਾਂ ਕੋਲੇ ਗਿਆਨ ਦਾ ਚਾਨਣ ਚਾਹੀਦਾ, ਪ੍ਰਗਾਸ਼। ਮੈਨੂੰ ਗਿਆਨ ਹੋਵੇ ਮੈਂ ਜੁੜਨਾ ਕਿਹਦੇ ਨਾਲ। ਇਹ ਨਹੀਂ ਨਾ ਵੀ ਅੱਖਾਂ ਮੀਚ ਲੀਆਂ ਅਤੇ ਜਿਹਦੇ ਨਾਲ ਮਰਜ਼ੀ ਜੁੜ ਜਾ, ਨਹੀਂ। ਸਭ ਤੋਂ ਪਹਿਲਾਂ ਮੈਨੂੰ ਗਿਆਨ ਹੋਵੇ ਮੈਂ ਜੁੜਨਾ ਕਿਹਦੇ ਨਾਲ ਹੈ। ਜਿੰਨਾ ਚਿਰ ਮੇਰੇ ਕੋਲ ਇਹੀ ਗਿਆਨ ਨਹੀਂ ਹੈ, ਮੈਂ ਜੁੜਨਾ ਕਿਹਦੇ ਨਾਲ ਹੈ, ਮੈਂ ਜੁੜਾਂਗਾ ਕਿਹਦੇ ਨਾਲ ਜੀ। ਜਾਂ ਇਹਨੂੰ ਇੱਦਾਂ ਕਹਿ ਲਈਏ ਵੀ ਮੈਨੂੰ ਗਿਆਨ ਹੋਣਾ ਚਾਹੀਦਾ, ਮੈਂ ਬੰਦਗੀ ਕਿਹਦੀ ਕਰਨੀ ਹੈ, ਕਿਸ ਬੰਦਗੀ ਵਿੱਚ ਜੁੜਨਾ, ਕਿਹਦੀ ਭਗਤੀ ਵਿੱਚ ਜੁੜਨਾ, ਕਿਹੜੀ ਪ੍ਰੇਮਾ ਭਗਤੀ ਵਿੱਚ ਜੁੜਨਾ। ਇਹ ਨਹੀਂ ਵੀ ਅੱਖਾਂ ਮੀਚ ਕੇ ਬਹਿ ਗਿਆ ਅਤੇ ਮੈਂ ਪ੍ਰੇਮਾ ਭਗਤੀ 'ਚ ਜੁੜ ਗਿਆ, ਨਹੀਂ। ਪਹਿਲਾਂ ਸਭ ਤੋਂ ਮੈਨੂੰ ਗਿਆਨ ਹੋਣਾ ਚਾਹੀਦਾ, ਗਿਆਨ ਹੋਏਗਾ ਫਿਰ ਮੈਂ ਪ੍ਰੇਮਾ ਭਗਤੀ ਵਿੱਚ ਜੁੜਨ ਦਾ ਯਤਨ ਕਰਾਂਗਾ ਵੀ ਮੇਰੇ ਕੋਲ ਗਿਆਨ ਹੈ। ਹੁਣ ਜੇ ਗਿਆਨ ਹੈ ਤਾਂ ਮੈਂ ਉਸ ਗਿਆਨ ਦਾ ਲਾਭ ਲਵਾਂ ਫਿਰ। ਉਸ ਜਿਵੇਂ ਨਾ ਆਪਾਂ ਇੱਕ ਸੰਸਾਰਕ ਉਦਾਹਰਣ ਵਰਤ ਲਈਏ, ਘਰਾਂ ਦੇ ਵਿੱਚ ਆਪਾਂ ਸਾਰੇ ਲਾਈਟ ਵਰਤਦੇ ਹਾਂ, ਸਾਰੇ। ਜਿੰਨਾ ਚਿਰ ਲਾਈਟ ਹੈ ਇਨਸਾਨ ਬੇਖੌਫ ਬੈਠਾ ਹੈ ਵੀ ਕੋਈ ਗੱਲ ਨਹੀਂ, ਹਨੇਰਾ ਵੀ ਹੋ ਜਾਏਗਾ ਅਤੇ ਮੈਂ ਰੌਸ਼ਨੀ ਕਰ ਲੈਣੀ। ਅਤੇ ਜੇ ਕਿਤੇ ਜਿਵੇਂ ਅੱਜ ਦੇ ਸਮੇਂ 'ਚ ਨਾ ਵੀ ਲਾਈਟ ਦਾ ਪਾਵਰ ਕੱਟ ਹੋਣਾ, ਭਾਈ ਤੁਹਾਨੂੰ ਪਹਿਲਾਂ ਅਲਰਟ ਕਰ ਦਿੱਤਾ ਜਾਏਗਾ, ਨੋਟੀਫਿਕੇਸ਼ਨ ਦੇ ਦਿੱਤੀ ਜਾਏਗੀ ਵੀ ਤੁਸੀਂ ਭਾਈ ਆਪਦਾ ਜੋ ਪ੍ਰਬੰਧ ਕਰਨਾ ਚੰਗੇ ਢੰਗ ਨਾਲ ਕਰ ਲਿਓ। ਸੁਚੇਤ ਕਰਤਾ ਵੀ ਕੁਝ ਚਿਰ ਵਾਸਤੇ ਲਾਈਟ ਚਲੀ ਜਾਣੀ, ਕਦੋਂ ਕਿੰਨਾ ਚਿਰ ਆਵੇ ਕਿੰਨੇ ਚਿਰ ਨੂੰ ਨਾ ਆਵੇ ਇਹਦਾ ਕੋਈ ਅੰਦਾਜ਼ਾ ਨਹੀਂ, ਵੀ ਲਾਈਟ ਚਲੀ ਜਾਏਗੀ। ਫਿਰ ਆਪਾਂ ਕੀ ਕਰਦੇ ਹਾਂ, ਜਿਹੜੇ ਕਾਰ ਵਿਹਾਰ ਬਹੁਤੇ ਜ਼ਰੂਰੀ ਹੁੰਦੇ ਨਾ, ਬੰਦਾ ਕਹਿੰਦਾ ਪਹਿਲਾਂ ਉਹ ਨਿਬੇੜ ਲਓ, ਬਾਕੀ ਜਿਹੜੇ ਕਾਰਜ ਜ਼ਰੂਰੀ ਹੋਣ ਅਤੇ ਹੁਣੇ ਵੀ ਲਾਈਟ ਨਾਲ ਹੋਣ, ਫਿਰ ਬੰਦਾ ਕਹਿੰਦਾ ਪਹਿਲਾਂ ਉਹ ਨਿਬੇੜ ਲਓ ਬਾਕੀ ਕੰਮ ਤਾਂ ਫਿਰ ਕਰਦੇ ਰਹਾਂਗੇ। ਮਤਲਬ ਇਨਸਾਨ ਫਿਰ ਉਸ ਲਾਈਟ ਦਾ ਲਾਭ ਲੈਂਦਾ, ਉਸ ਰੌਸ਼ਨੀ ਦਾ ਲਾਭ ਲੈਂਦਾ, ਫਾਇਦਾ ਲੈਂਦਾ ਵੀ ਜਿੰਨਾ ਮੈਂ ਲਾਭ ਲੈ ਲਾਂ ਓਨਾ ਹੀ ਚੰਗਾ ਹੈ। ਵੀ ਮੁੜ ਕੇ ਜੇ ਇਹ ਲਾਈਟ ਚਲੇਗੀ ਫਿਰ ਪਤਾ ਨਹੀਂ ਇਹਨੇ ਕਿੰਨੇ ਚਿਰ ਬਾਅਦ ਆਉਣਾ। ਇਸੇ ਤਰ੍ਹਾਂ ਜੀ ਜ਼ਿੰਦਗੀ ਇੱਕ ਸਾਡੇ ਲਈ ਉਹ ਨੋਟੀਫਿਕੇਸ਼ਨ, ਉਹ ਸੁਚੇਤਤਾ ਹੈ ਵੀ ਤੇਰੇ ਕੋਲ ਸਮਾਂ, ਜਿੰਨਾ ਲਾਭ ਲਿਆ ਜਾ ਸਕਦਾ ਲੈ ਲਾ, ਕਿਉਂਕਿ ਜਦੋਂ ਇੱਕ ਵਾਰੀ ਇਹ ਜ਼ਿੰਦਗੀ ਤੇਰੇ ਹੱਥੋਂ ਲੰਘ ਗਈ ਮੁੜ ਕੇ ਕਦੋਂ ਮਿਲਣੀ ਹੈ ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਇਹ ਜੀਵਨ ਕਦੋਂ ਮਿਲੇਗਾ ਇਹਦਾ ਕੋਈ ਅੰਦਾਜ਼ਾ ਨਹੀਂ। ਇਸ ਲਈ ਇਸ ਜੀਵਨ ਦੇ ਪੰਧ ਨੂੰ ਮੁੱਕਣ ਤੋਂ ਪਹਿਲਾਂ ਪਹਿਲਾਂ, ਇਸ ਜ਼ਿੰਦਗੀ ਦੇ ਅੰਦਰ ਸਵਾਸਾਂ ਦਾ ਤੇਲ ਮੁੱਕਣ ਤੋਂ ਪਹਿਲਾਂ ਪਹਿਲਾਂ ਇਹਦੇ ਵਿੱਚ ਗਿਆਨ ਦਾ ਚਾਨਣ ਕਰ ਲਾ, ਪ੍ਰਗਾਸ਼ ਕਰ ਲਾ। ਉਸ ਗਿਆਨ ਦੇ ਪ੍ਰਗਾਸ਼ ਨਾਲ ਤੈਨੂੰ ਉਹ ਅਕਾਲ ਪੁਰਖ ਦਿਸ ਪਵੇ, ਤੂੰ ਉਹਦੇ ਤੱਕ ਪਹੁੰਚ ਜਾਵੇਂ। ਤੇਰੇ ਲਈ ਸਭ ਤੋਂ ਲਾਜ਼ਮੀ ਕਰਮ ਇਹੀ ਹੈ। ਜੇ ਇਹ ਵੀ ਨਾ ਕਰ ਸਕਿਆ ਫਿਰ ਜੀਵਨ ਪੰਧ 'ਤੇ ਇਨਸਾਨ ਵਿਛੜਿਆ ਹੀ ਹੈ ਨਾ ਜੀ, ਫਿਰ ਤਾਂ ਅਗਿਆਨਤਾ ਵੱਸ ਹੋਇਆ, ਕਦੇ ਠੁੱਡੇ ਖਾਂਦਾ ਹੀ ਫਿਰਦਾ, ਕਦੇ ਠੋਕਰਾਂ ਖਾਂਦਾ ਹੀ ਫਿਰਦਾ ਹੈ। ਫਿਰ ਇਨਸਾਨ ਦੀ ਜ਼ਿੰਦਗੀ 'ਤੇ ਜਿਵੇਂ ਗੁਜ਼ਾਰ ਰਿਹਾ ਉਸੇ ਤਰ੍ਹਾਂ ਗੁਜ਼ਰਦੀ ਜਾ ਰਹੀ ਹੈ। ਇਸ ਸਮੇਂ ਨੂੰ ਅਸੀਂ ਰੋਕ ਨਹੀਂ ਸਕਦੇ, ਫੜ ਨਹੀਂ ਸਕਦੇ, ਪਰ ਇੰਨਾ ਵੀ ਸਮੇਂ ਦਾ ਲਾਹਾ ਜ਼ਰੂਰ ਲਿਆ ਜਾ ਸਕਦਾ, ਲਾਭ ਲਿਆ ਜਾ ਸਕਦਾ। ਸਤਿਗੁਰੂ ਇਸ ਲਈ ਸਭ ਤੋਂ ਪਹਿਲਾਂ ਕਹਿੰਦੇ ਭਾਈ, ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆ। ਉਹ ਜੇ ਇਹ ਦੇਹੀ ਵਿੱਚ ਤੇਰੇ ਕੋਲ ਬੰਦਗੀ ਨਹੀਂ ਹੈ ਤੇ ਤੇਰੀ ਇਸ ਦੇਹੀ ਦਾ ਲਾਭ ਵੀ ਕੋਈ ਨਹੀਂ, ਅੰਨੀ ਹੈ ਫਿਰ, ਇਹ ਹਨੇਰੀ ਹੈ, ਬਸ ਹਨੇਰੀ ਜ਼ਿੰਦਗੀ ਜਿਉਂ ਰਿਹਾ ਤੂੰ। ਜਾਂ ਇੱਦਾਂ ਕਹਿ ਲਓ ਵੀ ਬੰਦਾ ਸਵਾਸ ਕੱਟ ਰਿਹਾ, ਹਨੇਰੀ ਕਾਲ ਕੋਠੜੀ 'ਚ ਬੈਠਾ ਕੱਟ ਰਿਹਾ, ਉਹਨੂੰ ਇਹ ਨਹੀਂ ਪਤਾ ਵੀ ਬਾਹਰ ਵੀ ਰੌਸ਼ਨੀ ਹੈ, ਬਾਹਰ ਵੀ ਦੁਨੀਆ ਵੱਸਦੀ ਹੈ। ਉਹ ਹਨੇਰੀ ਕਾਲ ਕੋਠੜੀ ਨੂੰ ਆਪਣਾ ਜੀਵਨ ਅਤੇ ਆਪਣੀ ਦੁਨੀਆ ਬਣਾ ਕੇ ਬੈਠਾ ਹੈ। ਜਿਵੇਂ ਸਤਿਗੁਰੂ ਨੇ ਫਿਰ ਇਸ ਹਨੇਰੀ ਕਾਲ ਕੋਠੜੀ ਵਿੱਚ ਕੈਦ ਲਈ ਨਾ, ਗੁਰੂ ਪਾਤਸ਼ਾਹ ਨੇ ਇੱਕ ਡੱਡੂ ਦਾ ਜ਼ਿਕਰ ਕੀਤਾ। ਫਿਰ ਡੱਡੂ ਦਾ ਜ਼ਿਕਰ ਕਰਦੇ ਆ ਨਾ, ਮਾਲਕ ਪਾਤਸ਼ਾਹ ਕਹਿੰਦੇ ਵੀ ਇੱਕ ਖੂਹ ਦੇ ਡੱਡੂ ਨੂੰ ਨਾ ਇੱਕ ਭਰਮ ਹੀ ਪੈ ਜਾਂਦਾ ਵੀ ਬਸ ਖੂਹ ਹੀ ਦੁਨੀਆ ਹੈ,
ਉਹਦੇ ਵਿੱਚ ਹੀ ਰਹਿੰਦਾ ਬਸ। ਹੁਣ ਖੂਹ 'ਚ ਉਹਨੂੰ ਕੋਈ ਬਾਹਰ ਵੀ ਕੱਢੇ, ਹੋ ਸਕਦਾ ਉਹ ਫਿਰ ਛਾਲ ਮਾਰੇ ਅਤੇ ਫਿਰ ਖੂਹ 'ਚ ਜਾ ਪਵੇ। ਉਹਨੂੰ ਕੋਈ ਜਿੰਨਾ ਮਰਜ਼ੀ ਯਤਨ ਕਰੇ ਵੀ, ਉਹਨੂੰ ਸਮਝਾਈ ਚੱਲੋ, ਉਹਨੂੰ ਜਿੰਨਾ ਮਰਜ਼ੀ ਮਤ ਦੇਈ ਚੱਲੋ ਵੀ ਤੂੰ ਭਾਈ ਇੱਦਾਂ ਕਰ, ਆ ਜਿੱਥੇ ਤੂੰ ਬੈਠਾ ਇਹ ਦੁਨੀਆ ਨਹੀਂ ਹੈ, ਇਹ ਤਾਂ ਇੱਕ ਨਿੱਕਾ ਜਿਹਾ ਦੁਨੀਆ ਦਾ ਹਿੱਸਾ ਹੈ। ਨਿੱਕਾ ਜਿਹਾ ਹਿੱਸਾ ਵੀ ਕੀ, ਵੀ ਇੱਕ ਕਿਣਕਾ ਹੀ ਕਹਿ ਲਓ, ਹੁਣ ਇੱਕ ਖੂਹ ਕੀ ਹੈ ਜੀ ਦੁਨੀਆ ਦੇ ਵਿੱਚ। ਪਰ ਡੱਡੂ ਉਸੇ ਖੂਹ ਨੂੰ ਕੀ ਬਣਾਈ ਬੈਠਾ, ਆਪਣੀ ਦੁਨੀਆ। ਉਹਦੇ ਵਿੱਚ ਹੀ ਉਹ ਕਦੇ ਛਾਲ ਮਾਰਦਾ ਇੱਕ ਪਾਸੇ, ਕਦੇ ਛਾਲ ਮਾਰਦਾ ਦੂਜੇ ਪਾਸੇ, ਉੱਥੇ ਹੀ ਤੁਰਿਆ ਫਿਰਦਾ ਉਹ। ਉਹਨੇ ਉਸੇ ਖੂਹ ਨੂੰ ਆਪਣਾ ਸੰਸਾਰ, ਆਪਣੀ ਦੁਨੀਆ ਬਣਾ ਲਿਆ। ਗੁਰੂ ਸਾਹਿਬ ਕਹਿੰਦੇ ਵੀ ਭਾਈ ਜੇ ਹੁਣ ਉਸ ਡੱਡੂ ਨੂੰ ਆਪਾਂ ਉਸ ਘੁੱਪ ਹਨੇਰੇ ਦੇ ਵਿੱਚੋਂ ਕੱਢਣਾ ਵੀ ਚਾਹੀਏ ਨਾ, ਤਾਂ ਉਹ ਨਿਕਲਣਾ ਨਹੀਂ ਚਾਹੁੰਦਾ, ਉਸੇ ਨੂੰ ਆਪਣੀ ਦੁਨੀਆ ਬਣ। ਅਤੇ ਜਿਹੜੇ ਇਨਸਾਨ ਦੀ ਦਸ਼ਾ ਇੱਦਾਂ ਦੀ ਨਾ, ਵੀ ਜੇ ਉਹ ਗੁਰੂ ਸ਼ਬਦ ਦਾ ਪ੍ਰਗਾਸ਼, ਗੁਰੂ ਸ਼ਬਦ ਦੇ ਚਾਨਣ ਤੋਂ ਇਨਕਾਰੀ ਹੋ ਜਾਵੇ, ਫਿਰ ਇਹ ਮੰਨ ਲਓ ਵੀ ਉਹਦੀ ਦਸ਼ਾ ਡੱਡੂ ਵਰਗੀ ਹੈ, ਉਹਨੇ ਖੂਹ 'ਚ ਹੀ ਰਹਿਣਾ। ਉਹਨੂੰ ਜਿੰਨਾ ਮਰਜ਼ੀ ਯਤਨ ਕਰ ਲਓ ਮਤ ਦੇਣ ਦਾ, ਸਮਝਾਉਣ ਦਾ, ਸਿੱਖਿਆ ਦੇਣ ਦਾ, ਵੀ ਸ਼ਬਦ ਦਾ ਪ੍ਰਗਾਸ਼ ਲੈ, ਗਿਆਨ ਦਾ ਚਾਨਣ ਲੈ, ਇਸ ਗਿਆਨ ਦੇ ਚਾਨਣ ਨਾਲ ਤੈਨੂੰ ਪਤਾ ਲੱਗੇਗਾ ਦੁਨੀਆ ਬਹੁਤ ਵੱਡੀ ਹੈ, ਸੰਸਾਰ ਬਹੁਤ ਵੱਡਾ, ਅਕਾਲ ਪੁਰਖ ਪਰਮੇਸ਼ਵਰ ਬਹੁਤ ਵਿਸ਼ਾਲ ਹੈ, ਤੂੰ ਇਸੇ ਘੁੱਪ ਹਨੇਰੀ ਕਾਲ ਕੋਠੜੀ ਵਿੱਚ ਕੈਦ ਬਣ ਕੇ ਨਾ ਬੈਠਾ ਰਹਿ, ਕੈਦ ਹੋ ਕੇ ਨਾ ਬੈਠਾ ਰਹਿ, ਤੂੰ ਸਗੋਂ ਆਜ਼ਾਦ ਹੋ, ਆਪਣੇ ਆਪ ਨੂੰ ਇਸ ਹਨੇਰੀ ਕਾਲ ਕੋਠੜੀ ਵਿੱਚੋਂ ਬਾਹਰ ਕੱਢ, ਜਦੋਂ ਉਹਦੇ ਵਿੱਚੋਂ ਬਾਹਰ ਨਿਕਲੇਗਾ ਫਿਰ ਤੈਨੂੰ ਬਾਹਰ ਰੌਸ਼ਨੀ ਹੀ ਰੌਸ਼ਨੀ, ਚਾਨਣ ਹੀ ਚਾਨਣ ਦੱਸੇਗਾ। ਫਿਰ ਜਦੋਂ ਚਾਨਣ ਦੱਸੇਗਾ ਫਿਰ ਤੈਨੂੰ ਸਾਰੇ ਦਾ ਸਾਰਾ ਸਮਾਜ, ਸਾਰੇ ਦਾ ਸਾਰਾ ਸੰਸਾਰ ਨਜ਼ਰੀ ਆਏਗਾ। ਜਦੋਂ ਸੰਸਾਰ ਦਿਸੇਗਾ ਫਿਰ ਸੋਝੀ ਹੋਏਗੀ ਵੀ ਮੈਂ ਤਾਂ ਐਵੇਂ ਹਨੇਰੀ ਕਾਲ ਕੋਠੜੀ 'ਚ ਜ਼ਿੰਦਗੀ ਗੁਜ਼ਾਰੀ, ਸੰਸਾਰ 'ਤੇ ਬਹੁਤ ਰੰਗਾਂ ਨਾਲ ਭਰਿਆ ਹੋਇਆ, ਇਹ ਸੰਸਾਰ 'ਤੇ ਬੜਾ ਰੌਚਕ ਹੈ, ਇਸ ਸੰਸਾਰ ਦੇ ਅੰਦਰ ਸਗੋਂ ਮੈਨੂੰ ਆਪਣਾ ਜੀਵਨ ਖੁਸ਼ਹਾਲੀ ਨਾਲ ਗੁਜ਼ਾਰਨਾ ਚਾਹੀਦਾ ਸੀ। ਹਨੇਰੀ ਕਾਲ ਕੋਠੜੀ ਵਿੱਚ ਗੁਜ਼ਾਰੇ ਸਮੇਂ ਨੂੰ ਫਿਰ ਉਹ ਪਛਤਾਉਂਦਾ ਵੀ ਮੈਂ ਆਪਣਾ ਸਮਾਂ ਅਜਾਈ ਗਵਾਇਆ। ਇਸ ਲਈ ਸਤਿਗੁਰੂ ਕਹਿੰਦੇ ਨੇ ਭਾਈ ਤੂੰ ਆਪਣੀ ਦੇਹੀ ਨੂੰ, ਆਪਣੇ ਜੀਵਨ ਨੂੰ ਹਨੇਰੇ ਵਿੱਚ ਨਾ ਲੰਘਾ, ਸਗੋਂ ਇਹਦੇ ਵਿੱਚ ਚਾਨਣ ਕਰ, ਪ੍ਰਗਾਸ਼ ਕਰ। ਥੋੜ੍ਹਾ ਚਾਨਣ ਹੋਵੇ, ਹੌਲੀ ਹੌਲੀ ਉਹ ਚਾਨਣ ਪਸਰਦਾ ਜਾਏਗਾ, ਹੌਲੀ ਹੌਲੀ ਉਹ ਰੌਸ਼ਨੀ ਫੈਲਦੀ ਜਾਏਗੀ। ਜਿਵੇਂ ਜਿਵੇਂ ਉਹ ਚਾਨਣ ਵੱਧਦਾ ਜਾਏਗਾ ਤਿਵੇਂ ਤੈਨੂੰ ਜੀਵਨ ਦਾ ਪੰਧ ਜਿਹੜਾ ਉਹ ਸੋਹਣਾ ਅਤੇ ਸੁਚੱਜਾ ਵੀ ਔਰ ਵਿਸ਼ਾਲ ਰੂਪ ਦੇ ਵਿੱਚ ਵੀ ਜੀਵਨ ਦਾ ਪੰਧ ਤੈਨੂੰ ਨਜ਼ਰ ਆਏਗਾ। ਹਨੇਰਾ ਹੋਵੇ, ਰਾਹ ਜਿੰਨਾ ਮਰਜ਼ੀ ਵੱਡਾ ਹੋਵੇ, ਇਨਸਾਨ ਠੋਕਰਾਂ ਖਾਂਦਾ ਹੀ ਹੈ, ਭੁੱਲ ਜਾਂਦਾ ਹੈ। ਅਤੇ ਜੇ ਚਾਨਣ ਹੋਵੇ, ਰਾਹ ਛੋਟਾ ਵੀ ਹੋਵੇ ਤਾਂ ਬੜੀ ਆਸਾਨੀ ਨਾਲ ਲੰਘਿਆ ਜਾਂਦਾ ਜੀਵ। ਲੋੜ ਹੈ ਪ੍ਰਗਾਸ਼ ਦੀ, ਪ੍ਰਕਾਸ਼ ਦੀ, ਚਾਨਣ ਦੀ। ਜਦੋਂ ਚਾਨਣ ਹੋ ਜਾਏਗਾ ਫਿਰ ਜੀਵਨ ਦਾ ਪੰਧ ਸੌਖਾ ਹੋ ਜਾਂਦਾ। ਦੇ ਅੰਧਾਰੀ ਅੰਧ ਸੁਣੀ ਨਾਮ ਵਿਹੋਣੀਆਂ, ਮਲ ਕਹਿੰਦੇ ਇਹ ਦੇਹੀ ਨਾਮ ਤੋਂ ਬਿਨਾਂ ਸੱਖਣੀ ਹੈ। ਨਾਨਕ ਸਫਲ ਜਨਮ, ਫਿਰ ਨਾਲ ਜੀਵਨ ਦੀ ਸਫਲਤਾ। ਇਹ ਨਾਨਕ ਜੀਓ ਉਹ ਜੀਵਨ ਸਫਲ ਹੈ ਜੈ ਘੱਟ ਵੁੱਠਾ, ਵੁੱਠਾ ਮਤਲਬ ਵਸ ਜਾਣਾ, ਆ ਜਾਣਾ, ਟਿਕ ਜਾਣਾ ਕਹਿ ਲਓ, ਵਸੇਬਾ। ਨਾਨਕ ਜੈ ਸਫਲ ਜਨਮ ਜੈ ਘੱਟ, ਜੈ ਮਤਲਬ ਜਿਸ, ਘੱਟ ਮਤਲਬ ਘਰ, ਵੁੱਠਾ ਵਸ ਜਾਣਾ, ਸੱਚ ਧਣੀ, ਜਿਸ ਹਿਰਦੇ ਰੂਪੀ ਘਰ ਦੇ ਵਿੱਚ ਸੱਚ ਦਾ ਚਾਨਣ ਹੋ ਗਿਆ, ਜਿਸ ਹਿਰਦੇ ਰੂਪੀ ਘਰ ਵਿੱਚ ਸੱਚ ਨੇ ਵਸੇਬਾ ਕਰ ਲਿਆ, ਭਾਵ ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਟਿਕ ਗਈ, ਉਹ ਫਿਰ ਜੀਵਨ ਜਿਹੜਾ ਸਫਲ ਹੋ ਜਾਂਦਾ ਹੈ, ਉਹ ਆਪਣਾ ਆਇਆ ਸਫਲ ਕਰ ਲੈਂਦਾ। ਆਇਆ ਸਫਲਤਾ ਹੂ ਕੋ ਗਣੀਆ ਰੂਪ ਵਿੱਚ, ਉਹਨੇ ਆਪਣੇ ਜੀਵਨ ਨੂੰ ਆਪਣੇ ਮੁਕਾਮ ਤੱਕ, ਆਪਣੀ ਮੰਜ਼ਿਲ ਤੱਕ ਪਹੁੰਚਾ ਲਿਆ। ਉਹ ਹਨੇਰੇ ਵਿੱਚ ਗਵਾਚਿਆ ਕੋਈ ਨਹੀਂ, ਉਹ ਹਨੇਰੇ ਵਿੱਚ ਲੁੱਟਿਆ ਕੋਈ ਨਹੀਂ ਗਿਆ, ਉਹਨੇ ਸਗੋਂ ਰੌਸ਼ਨੀ ਦੇ ਵਿੱਚ ਵਿੱਚ ਆਪਣਾ ਮਾਰਗ ਤੈਅ ਕਰ ਲਿਆ, ਅਤੇ ਪੰਧ ਤੈਅ ਕਰਦਿਆਂ ਕਰਦਿਆਂ ਉਸ ਪ੍ਰਗਾਸ਼ ਦੇ ਸਦਕਾ, ਚਾਨਣ ਦੇ ਸਦਕਾ ਆਪਣੇ ਘਰ, ਆਪਣੀ ਮੰਜ਼ਿਲ ਤੱਕ ਪਹੁੰਚ ਗਿਆ। ਜਿਵੇਂ ਸੰਸਾਰਕ ਤੌਰ 'ਤੇ ਨਾ ਜੀ, ਕੁਝ ਰਾਹ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਉਜਾੜ ਵਾਲੇ ਰਸਤੇ ਕਹਿੰਦੇ ਹਾਂ। ਉਹ ਜਿਹੜੇ ਰਾਹ ਹਨ, ਉਹ ਰਾਹ ਦਿਨੇ ਦਿਨੇ ਚੱਲਦੇ, ਬਸ ਉਸ ਰਾਹ 'ਤੇ ਨਾ
ਕੋਸ਼ਿਸ਼ ਇਹ ਹੁੰਦੀ ਹੈ ਵੀ ਜਦੋਂ ਜਾਈਏ ਤਾਂ ਉਦੋਂ ਸੁੰਨਾ ਰਾਹ ਨਾ ਹੋਵੇ, ਖਾਲੀ ਨਾ ਹੋਵੇ। ਜੇ ਉਸ ਰਾਹ 'ਤੇ ਜਾਣਾ ਜਾਂ ਤਾਂ ਅਸੀਂ ਆਪਣੇ ਨਾਲ ਇੱਕ ਸਾਥੀ ਲੈ ਕੇ ਤੁਰੀਏ ਵੀ ਅਸੀਂ ਆਸਾਨੀ ਨਾਲ ਉਹ ਰਾਹ ਲੰਘ ਜਾਈਏ। ਕਿਤੇ ਇਹ ਨਾ ਹੋਵੇ ਵੀ ਉਸ ਰਾਹ ਦੇ ਉੱਤੇ ਜਾਈਏ ਅਤੇ ਆਪ ਵੀ ਇਕੱਲੇ ਹੋਈਏ, ਰਾਹ ਵੀ ਸਖਣਾ ਹੋਵੇ ਅਤੇ ਰਾਹ ਦੇ ਵਿੱਚ ਬਾਟ ਮਾਰ ਬੈਠੇ ਹੋਣ, ਲੁੱਟਣ ਵਾਲੇ ਬੈਠੇ ਹੋਣ ਅਤੇ ਉਹ ਲੁੱਟ ਲੈਣ। ਫਿਰ ਇਨਸਾਨ ਆਪਣੇ ਆਪ ਨੂੰ ਸੁਚੇਤ ਕਰਦਾ, ਫਿਰ ਆਪਣੇ ਆਪ ਨੂੰ ਸੁਚੇਤ ਕਰਦਾ ਨਾ, ਬੜੀ ਜ਼ਿਆਦਾ ਸੁਚੇਤਤਾ ਦੇ ਨਾਲ ਉਸ ਮਾਰਗ ਤੋਂ ਲੰਘਦਾ ਜਿਹੜਾ ਮਾਰਗ ਸੁਣਿਆ ਹੋਵੇ। ਬਸ ਜੀਵਨ ਦਾ ਪੰਧ ਉਸ ਰਾਹ ਵਰਗਾ ਸਮਝ ਲਓ ਜੀ, ਜਿੱਥੇ ਰਾਹ ਦੇ ਉੱਤੇ ਬਾਟ ਮਾਰ ਬੈਠੇ ਹੋਏ ਨੇ ਲੁੱਟਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਈਰਖਾ ਦਵੈਤ, ਇਹ ਸਾਰੇ ਬਾਟ ਮਾਰ ਨੇ। ਹੁਣ ਜਾਂ ਤਾਂ ਇਸ ਰਾਹ 'ਤੇ ਤੁਰੇ ਜਾਂਦੇ ਹਾਂ, ਸਾਡੇ ਨਾਲ ਸਾਡਾ ਗੁਰੂ ਸਾਥੀ ਹੋਵੇ, ਸਹਾਇਕ ਹੋਵੇ ਗੁਰੂ। ਜਦੋਂ ਗੁਰੂ ਸਹਾਇਕ ਹੋਏਗਾ ਇਹਨਾਂ ਬਾਟ ਮਾਰ ਤੋਂ ਸਾਨੂੰ ਗੁਰੂ ਨੇ ਬਚਾ ਲੈਣਾ। ਜੇ ਸਾਡੇ ਕੋਲ ਗੁਰੂ ਸਹਾਇਕ ਨਹੀਂ, ਆਪਾਂ ਕਹਿ ਲਈਏ ਵੀ ਸਾਡੇ ਕੋਲ ਗੁਰੂ ਨਹੀਂ, ਜੇ ਗੁਰੂ ਨਹੀਂ ਹੈ ਚੇਤਾ ਰੱਖੋ, ਜੇ ਸਹਾਇਕ ਨਹੀਂ ਫਿਰ ਸੁੰਨੇ ਰਾਹ ਦੇ ਉੱਤੇ ਤਾਂ ਬੰਦਾ ਦਿਨ ਦਿਹਾੜੇ ਵੀ ਲੁੱਟਿਆ ਜਾਂਦਾ ਹੈ, ਦਿਨ ਦਿਹਾੜੇ ਵੀ ਲੁੱਟਿਆ ਜਾਂਦਾ। ਜੇ ਰਾਹ ਸੁੰਨਾ ਹੈ, ਜੇ ਰਾਹ ਸੁੰਨਾ ਹੈ ਤਾਂ ਇਨਸਾਨ ਦਿਨ ਦਿਹਾੜੇ ਵੀ ਲੁੱਟਿਆ ਜਾਂਦਾ ਹੈ। ਇਸ ਲਈ ਖਿਆਲ ਕਰੋ, ਜਿਹੜੀ ਮਤ ਜਿਹੜਾ ਉਪਦੇਸ਼ ਗੁਰੂ ਸਾਹਿਬ ਬਖਸ਼ ਰਹੇ ਉਹਦੇ ਵਿੱਚ ਮਾਲਕ ਦੀ ਜ਼ਿਕਰ ਕਰਦੇ ਹਾਂ, ਕਹਿ ਰਹੇ ਭਾਈ ਇਹਨਾਂ ਬਾਟ ਮਾਰਾਂ ਤੋਂ ਆਪਣਾ ਆਪਾ ਬਚਾ ਕੇ ਰੱਖ, ਆਪਣੇ ਆਪੇ ਨੂੰ ਬਚਾ, ਸਗੋਂ ਸੁਚੇਤ ਹੋ ਕੇ ਚੱਲ, ਗੁਰੂ ਨੂੰ ਆਪਣਾ ਸਾਥੀ ਬਣਾ। ਜਦੋਂ ਗੁਰੂ ਤੇਰਾ ਸਹਾਇਕ ਹੋਏਗਾ ਫਿਰ ਇਹਨਾਂ ਰਾਹਾਂ ਦੇ ਵਿੱਚ ਲੁੱਟੇ ਜਾਣ ਤੋਂ ਬਚੇਗਾ, ਫਿਰ ਇਹ ਵਿਕਾਰ ਤੈਨੂੰ ਲੁੱਟਣਗੇ ਨਹੀਂ, ਇਹ ਵਿਕਾਰ ਤੈਨੂੰ ਲੁੱਟਣਗੇ ਨਹੀਂ, ਸਗੋਂ ਤੂੰ ਇਹਨਾਂ ਵਿਕਾਰਾਂ ਤੋਂ ਬਚੇਗਾ, ਔਰ ਇਹਨਾਂ ਵਿਕਾਰਾਂ ਦੇ ਤੋਂ ਬਚ ਕੇ ਅਤੇ ਤੇਰਾ ਜੀਵਨ ਤੇਰੀ ਮੰਜ਼ਿਲ ਤੱਕ ਹੋਏਗਾ। ਮਾਲਕ ਪਾਤਸ਼ਾਹ ਕਹਿੰਦੇ ਭਾਈ ਜੀਵਨ ਸਫਲ ਬਣ ਜਾਏਗਾ ਜੇ ਤੇਰੇ ਹਿਰਦੇ ਰੂਪੀ ਘਰ ਦੇ ਅੰਦਰ ਉਹ ਸੱਚਾ ਧਣੀ ਵਸ

ਫਿਰ ਸ਼ੰਤ ਤੀਸਰਾ ਪਦਾ ਇਸ ਸ਼ਬਦ ਦਾ ਗੁਰੂ ਸਾਹਿਬ ਨੇ ਆਰੰਭਿਆ। ਸ਼ੰਤ ਰੂਪ ਦੇ ਵਿੱਚ ਮਾਲਕ ਪਾਤਸ਼ਾਹ ਜ਼ਿਕਰ ਕਰਦਿਆਂ ਆਖਦੇ ਤਿੰਨ ਖੰਨੀਆਂ ਵਹੀਆਂ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਵਾਰਨੇ ਜਾਣਾ, ਅਤੇ ਕੁਰਬਾਨ ਵੀ ਇੱਦਾਂ ਵੀ ਆਪਣਾ ਆਪਾਂ ਜੇ ਕਟਵਾ ਕੇ ਵੀ ਨਾ ਕੁਰਬਾਨ ਕਰਨਾ ਪਵੇ ਤਾਂ ਮੈਂ ਖੰਨੀ ਖੰਨੀ ਰੂਪ ਦੇ ਵਿੱਚ ਆਪਣਾ ਆਪਾਂ ਕਟਾ ਕੇ ਅਤੇ ਉਹਨਾਂ ਤੋਂ ਵਾਰ ਦਿਆਂ। ਕਿੰਨਾ ਤੋਂ? ਜਿਨ ਮੇਰਾ ਹਰ ਪ੍ਰਭ ਡੀਠਾ ਰਾਮ, ਕਹਿੰਦੇ ਜਿਨ੍ਹਾਂ ਨੇ ਮੇਰਾ ਅਕਾਲ ਪੁਰਖ ਵੇਖ ਲਿਆ ਨਾ, ਉਹਦੇ ਦਰਸ਼ਨ ਕਰ ਲਏ, ਮੈਂ ਉਹਨਾਂ ਤੋਂ ਖੰਨੀ ਖੰਨੀ ਕੁਰਬਾਨ ਜਾਂਦਾ। ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਹੁਣ ਉਹ ਜੀਵ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਉਹਦੇ ਦੀਦਾਰ ਉਹਦੇ ਦਰਸ਼ਨ ਕੀਤੇ, ਜਿਵੇਂ ਪਹਿਲੋਂ ਜ਼ਿਕਰ ਕੀਤਾ ਵੀ ਹਨੇਰੇ ਵਿੱਚ ਕੁਝ ਨਜ਼ਰੀ ਨਹੀਂ ਆਉਂਦਾ, ਪਹਿਲੋਂ ਤਾਂ ਪ੍ਰਗਾਸ਼ ਚਾਹੀਦਾ ਨਾ, ਚਾਨਣ ਚਾਹੀਦਾ। ਅਤੇ ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਪ੍ਰਗਾਸ਼ ਕਰ ਲਿਆ, ਚਾਨਣ ਕਰ ਲਿਆ, ਉੱਥੇ ਕੀ ਹੈ ਫਿਰ? ਉੱਥੇ ਉਹ ਅਕਾਲ ਦੇ ਦਰਸ਼ਨ ਅਤੇ ਦੀਦਾਰ ਨੇ। ਸੰਸਾਰ ਰੌਸ਼ਨੀ ਵਿੱਚ ਦਿਸਦਾ, ਹਨੇਰੇ ਵਿੱਚ ਨਹੀਂ। ਨਿਰੰਕਾਰ ਵੀ ਰੌਸ਼ਨੀ ਵਿੱਚ ਹੀ ਦਿਸਦਾ, ਹਨੇਰੇ ਵਿੱਚ ਨਹੀਂ। ਉਹਨੇ ਵੀ ਰੌਸ਼ਨੀ ਵਿੱਚ ਦਿਸਣਾ, ਬਸ ਸੰਸਾਰ ਦਿਸਦਾ ਸੂਰਜ ਦੀ ਰੌਸ਼ਨੀ ਵਿੱਚ, ਨਿਰੰਕਾਰ ਦਿਸਦਾ ਗਿਆਨ ਦੇ ਚਾਨਣ ਵਿੱਚ। ਜਿੱਥੇ ਗਿਆਨ ਦਾ ਪ੍ਰਗਾਸ਼ ਹੋਏਗਾ, ਨਿਰੰਕਾਰ ਦਾ ਦੀਦਾਰ ਉੱਥੇ ਹੀ ਹੈ। ਗਿਆਨ ਦੇ ਪ੍ਰਗਾਸ਼ ਤੋਂ ਬਿਨਾਂ ਨਿਰੰਕਾਰ ਦਾ ਦੀਦਾਰ ਨਹੀਂ, ਦਰਸ਼ਨ ਨਹੀਂ। ਹੁਣ ਜੇ ਆਖੀਏ ਵੀ ਮੈਂ ਨਿਰੰਕਾਰ ਦੇ ਦਰਸ਼ਨ ਚਾਹੁੰਦਾ ਹਾਂ, ਜੇ ਨਿਰੰਕਾਰ ਦੇ ਦਰਸ਼ਨ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਕੋਲੇ ਪ੍ਰਗਾਸ਼ ਹੋਣਾ ਚਾਹੀਦਾ ਗਿਆਨ ਦਾ। ਗਿਆਨ ਤੋਂ ਬਿਨਾਂ ਨਹੀਂ ਜੀ, ਉਹਦੇ ਨਾਲ ਮਿਲਾਪ ਕਦੇ ਵੀ ਨਹੀਂ ਹੋ ਸਕਦਾ। ਗਿਆਨ ਚਾਹੀਦਾ ਸਾਡੇ ਕੋਲ ਪਹਿਲਾਂ, ਤਾਂ ਉਹਦੀ ਬੇਅੰਤਤਾ ਦਾ ਗਿਆਨ ਚਾਹੀਦਾ ਨਾ। ਇਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਧਰਮ ਬਾਅਦ 'ਚ ਰੱਖਿਆ, ਪਹਿਲਾਂ ਗਿਆਨ। ਜਹਾਂ ਗਿਆਨ ਤਹਾਂ ਧਰਮ ਹੈ, ਜਿੱਥੇ ਗਿਆਨ ਹੋਏਗਾ ਧਰਮ ਉੱਥੇ ਹੀ ਹੈ। ਗਿਆਨ ਤੋਂ ਸਖਣਿਆ ਧਰਮ ਕਿਵੇਂ ਕਮਾ ਲਾਂਗੇ? ਗਿਆਨ ਤੋਂ ਸੱਖਣਾ ਜੀਵ ਤੇ ਭਰਮ ਕਮਾ ਸਕਦਾ, ਧਰਮ ਨਹੀਂ ਕਮਾ ਸਕਦਾ। ਗਿਆਨ ਤੋਂ ਸੱਖਣਾ ਜੀਵ ਭਟਕ ਤੇ ਸਕਦਾ, ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਗਿਆਨ ਤੋਂ ਸੱਖਣਾ ਜੀਵ ਕਰਮ ਕਈ ਕਮਾ ਸਕਦਾ, ਬੜੇ ਕਰਮ ਕਮਾ ਸਕਦਾ, ਪਰ ਮਿਲਾਪ ਨਹੀਂ, ਦਰਸ਼ਨ ਦੀਦਾਰ ਨਹੀਂ ਕਰਤਾਰ ਦੇ। ਜੇ ਉਹਦੇ ਦਰਸ਼ਨ ਚਾਹੀਦੇ ਨੇ, ਸਭ ਤੋਂ ਪਹਿਲਾਂ ਜੀਵਨ ਦੇ ਅੰਦਰ ਗਿਆਨ ਦਾ ਚਾਨਣ ਚਾਹੀਦਾ, ਰੌਸ਼ਨੀ ਚਾਹੀਦੀ ਗਿਆਨ ਦੀ। ਸਤਿਗੁਰੂ ਕਹਿੰਦੇ ਤਿੰਨ ਖੰਨੀਆਂ ਵਹੀਆਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਕਿੰਨਾ ਤੋਂ? ਜਿੰਨਾ ਮੇਰਾ ਹਰ ਪ੍ਰਭ ਡੀਠਾ, ਜਿਨ੍ਹਾਂ ਨੇ ਮੇਰਾ ਮਾਲਕ ਵੇਖਿਆ। ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਜਿਨ੍ਹਾਂ ਵੇਖਿਆ ਉਹਨਾਂ ਨੇ ਵੇਖਿਆ ਕਿਵੇਂ? ਪਹਿਲਾਂ ਗਿਆਨ ਦਾ ਪ੍ਰਗਾਸ਼, ਪਹਿਲਾਂ ਗਿਆਨ ਦਾ ਚਾਨਣ, ਫਿਰ ਹੀ ਵੇਖਿਆ ਨਾ ਜੀ। ਜਿਵੇਂ ਆਪਾਂ ਅਕਸਰ ਜ਼ਿਕਰ ਕਰਦੇ, ਪੰਜ ਖੰਡ ਨੇ, ਪੰਜ ਅਵਸਥਾਵਾਂ ਨੇ, ਉਹਨਾਂ ਪੰਜ ਅਵਸਥਾਵਾਂ ਦੇ ਵਿੱਚੋਂ ਪੰਜਵੀਂ ਅਵਸਥਾ ਉਹਦੇ ਦਰਸ਼ਨਾਂ ਦੀ ਹੈ। ਪੰਜਵੀਂ ਅਵਸਥਾ ਉਹਦੇ ਦਰਸ਼ਨਾਂ ਦੀ ਹੈ। ਸੱਚ ਖੰਡ ਵਸੈ ਨਿਰੰਕਾਰ, ਇਹ ਪੰਜਵੀਂ ਅਵਸਥਾ ਹੈ। ਇਹਦੇ ਪਹਿਲਾਂ ਕੀ ਹੈ? ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਫਿਰ ਸੱਚ ਖੰਡ ਹੈ। ਹੁਣ ਜੇ ਆਪਾਂ ਕਹੀਏ ਵੀ ਮੈਂ ਤੇ ਗਿਆਨ ਖੰਡ ਨਹੀਂ ਜੀ ਮੰਨਦਾ, ਇਹਨੂੰ ਪਾਸੇ ਕਰ ਦਿਓ, ਜੇ ਗਿਆਨ ਖੰਡ ਹੀ ਮੰਨਦੇ ਸੱਚ ਖੰਡ ਕਿੱਥੋਂ ਮਿਲ ਜਾਏਗਾ? ਸੱਚ ਖੰਡ ਤੱਕ ਜੇ ਆਪਾਂ ਕਹੀਏ ਜੀ ਮੈਂ ਤੇ ਸੱਤ ਮੰਨਦਾ, ਪਹਿਲੀ ਪੌੜੀ ਨਹੀਂ ਮੈਂ ਮੰਨਦਾ। ਅਤੇ ਜੇ ਪਹਿਲੀ ਪੌੜੀ ਹੋਈ ਨਹੀਂ ਮੰਨਦੇ ਛੱਤ ਕੇ, ਛੱਤ ਭਾਵੇਂ ਦੋ ਪਾਈ ਫਿਰੋ, ਛੱਤਾਂ ਭਾਵੇਂ ਤਿੰਨ ਬਣਾਈ ਫਿਰੋ, ਵੀ ਮੈਂ ਤੀਜੀ ਛੱਤ 'ਤੇ ਜਾਊਂ, ਪੌੜੀ ਮੈਂ ਪਹਿਲੀ ਨਹੀਂ ਮੰਨਦਾ। ਛੱਤ 'ਤੇ ਚੜ੍ਹਨ ਵਾਸਤੇ ਪਹਿਲੀ ਪੌੜੀ ਹੀ ਸ਼ੁਰੂਆਤ ਹੈ, ਅਤੇ ਹਰ ਪੌੜੀ ਦਾ ਆਪਣਾ ਰੋਲ ਹੈ।
ਹਰ ਪੌੜੀ ਦਾ ਆਪਣਾ ਰੋਲ ਹੈ, ਹਰ ਸਟੈਪ ਦਾ ਆਪਣਾ ਰੋਲ ਹੈ। ਅਤੇ ਜੇ ਆਪਾਂ ਕਹਿ ਦਈਏ ਵੀ ਮੈਂ ਪਹਿਲਾ ਸਟੈਪ 'ਤੇ ਚੱਲੂੰ ਪਰ ਮੁੜ ਕੇ ਚੌਥਾ ਹੀ ਚੱਲੂੰ, ਨਾ ਦੂਜਾ ਮੰਨਾਂ ਅਤੇ ਨਾ ਤੀਜਾ, ਉਹ ਛੱਤ 'ਤੇ ਕਿੱਥੋਂ ਪਹੁੰਚੇ ਜੀ? ਇੱਕ ਇੱਕ ਸਟੈਪ ਤੁਰਨਾ ਹੀ ਪਏਗਾ ਨਾ। ਅਤੇ ਜੇ ਕਹੀਏ ਵੀ ਪਹਿਲੇ ਤੋਂ ਸਿੱਧਾ ਚੌਥੇ 'ਤੇ, ਫਿਰ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਡਿੱਗੇਗਾ, ਮੂੰਹ ਪਰਨੇ ਡਿੱਗੇਗਾ, ਛੱਤ ਵੀ ਕੋਈ ਨਹੀਂ ਮਿਲਣੀ ਅਤੇ ਜਿਹੜੀਆਂ ਸੱਟਾਂ ਲੱਗਣਗੀਆਂ ਉਹ ਵੱਖਰੀਆਂ। ਮੁੜ ਕੇ ਛੱਤ ਨੂੰ ਤਾਂ ਭਾਵੇਂ ਸਾਰੀ ਜ਼ਿੰਦਗੀ ਨਾ ਨਾ ਵੇਖੇ, ਜਿਹੜਾ ਮੂੰਹ ਪਰਨੇ ਡਿੱਗ ਹੀ ਪਿਆ ਉਹ ਫਿਰ ਮੁੜ ਕੇ ਦੁਬਾਰਾ ਛੱਤ ਵੱਲ ਮੂੰਹ ਥੋੜ੍ਹੀ ਕਰਦਾ। ਸਤਿਗੁਰੂ ਜੀ ਨੇ ਇਸ ਕਰਕੇ ਸਮਝਾਉਂਦਿਆਂ ਕਿਹਾ ਭਾਈ ਪਹਿਲਾਂ ਗਿਆਨ, ਗਿਆਨ ਨੇ ਚਾਨਣ ਕਰ, ਜਿੰਨਾ ਚਿਰ ਰੌਸ਼ਨੀ ਨਹੀਂ ਹੈ ਜੀ ਉਨਾ ਚਿਰ ਅਸੀਂ ਆਪਣਾ ਚਿਹਰਾ ਨਹੀਂ ਦੇਖ ਸਕਦੇ। ਦੂਜਾ ਤਾਂ ਛੱਡੋ, ਕਿਸੇ ਦੂਜੇ ਮਨੁੱਖ ਨੂੰ ਵੇਖਣਾ ਤਾਂ ਦੂਰ ਦੀ ਗੱਲ ਹੈ, ਹਨੇਰੇ ਵਿੱਚ ਅਸੀਂ ਆਪਣਾ ਚਿਹਰਾ ਵੀ ਸ਼ੀਸ਼ੇ ਅੱਗੇ ਖੜੋ ਕੇ ਨਹੀਂ ਵੇਖ ਸਕਦੇ। ਜੇ ਸ਼ੀਸ਼ੇ ਅੱਗੇ ਖੜੋ ਕੇ ਆਪਣਾ ਚਿਹਰਾ ਵੇਖਣਾ, ਅਸੀਂ ਬਕਾਇਦਾ ਸ਼ੀਸ਼ੇ ਉੱਤੇ ਵੀ ਲਾਈਟਾਂ ਲਾਈਆਂ ਹੁੰਦੀਆਂ ਵੀ ਪਹਿਲਾਂ ਲਾਈਟ ਜਗਾਵਾਂਗੇ ਫਿਰ ਆਪਣਾ ਚਿਹਰਾ ਵੇਖਾਂਗੇ, ਦਿਸ ਰਿਹਾ ਨਾ, ਫਿਰ ਆਪਣਾ ਚਿਹਰਾ ਦਿਸਦਾ। ਤੋ ਜਿਹੜੇ ਕਰਤੇ ਨੂੰ ਮੈਂ ਵੇਖਣਾ ਉਹ ਮੇਰੇ ਅੰਦਰ ਹੈ, ਅਤੇ ਜਿੰਨਾ ਚਿਰ ਮੈਂ ਆਪਣੇ ਅੰਦਰ ਚਾਨਣ ਨਹੀਂ ਕਰਾਂਗਾ ਮੈਂ ਉੱਦਾਂ ਕਿਵੇਂ ਵੇਖ ਲਾਂਗਾ? ਰੌਸ਼ਨੀ ਚਾਹੀਦੀ ਹੈ, ਉਹ ਰੌਸ਼ਨੀ ਗਿਆਨ ਦਾ ਸੂਰਜ ਹੈ, ਗਿਆਨ ਦਾ ਚਾਨਣ ਹੈ। ਇਸ ਲਈ ਗੁਰੂ ਸਾਹਿਬ ਉਹਨਾਂ ਤੋਂ ਕੁਰਬਾਨ ਜਾ ਰਹੇ ਜਿਨ੍ਹਾਂ ਨੇ ਉਹਨੂੰ ਵੇਖਿਆ। ਮਾਲਕ ਕਹਿੰਦੇ ਮੈਂ ਉਹਨਾਂ ਤੋਂ ਇੱਕ ਇੱਕ ਖੰਨੀ ਕੁਰਬਾਨ ਜਾਂਦਾ ਜਿਨ੍ਹਾਂ ਨੇ ਆਪਣੇ ਅੰਦਰ ਪਹਿਲਾਂ ਗਿਆਨ ਦਾ ਚਾਨਣ ਕੀਤਾ ਅਤੇ ਫਿਰ ਕਰਤੇ ਦੇ ਦਰਸ਼ਨ ਕੀਤੇ। ਕਰਤੇ ਦੇ ਦਰਸ਼ਨ ਬਾਅਦ ਵਿੱਚ ਨੇ, ਪਹਿਲਾਂ ਚਾਨਣ ਜੇ। ਇਸ ਲਈ ਜੀਵਨ ਸਵਾਰਨ ਦੇ ਲਈ ਪਹਿਲਾਂ ਗਿਆਨ ਚਾਹੀਦਾ, ਕਰਤੇ ਦਾ ਮਿਲਾਪ ਤੇ ਬਾਅਦ ਵਿੱਚ ਹੈ, ਰਾਹ ਪਹਿਲਾਂ ਹੈ, ਮੰਜ਼ਿਲ ਬਾਅਦ ਵਿੱਚ ਹੈ। ਮੰਜ਼ਿਲ ਜਿੰਨੀ ਮਰਜ਼ੀ ਆਪਣੇ ਮਨ 'ਚ ਮਿੱਥ ਕੇ ਬੈਠੇ ਰਹੋ ਵੀ ਉਹ ਮੇਰੀ ਮੰਜ਼ਿਲ ਹੈ, ਤੁਰਨਾ ਤੇ ਰਾਹ ਤੇ ਹੀ ਪੈਣਾ, ਮੰਜ਼ਿਲ ਤੱਕ ਤੇ ਫਿਰ ਪਹੁੰਚਿਆ ਜਾਣਾ। ਗਿਆਨ ਰਸਤਾ ਹੈ, ਮੰਜ਼ਿਲ ਕਰਤਾਰ ਹੈ, ਤੇ ਜਿੰਨਾ ਚਿਰ ਮੈਂ ਰਾਹ ਤੇ ਨਹੀਂ ਤੁਰਾਂਗਾ ਕਰਤਾਰ ਤੱਕ ਪਹੁੰਚਾਂ ਕਿਵੇਂ? ਮਾਲਕ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੇ ਪਹੁੰਚ ਗਏ, ਜਿਹੜੇ ਪਹੁੰਚ ਗਏ। ਤਿੰਨ ਖੰਨੀਆਂ ਵਹੀਆਂ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ, ਜਨ ਚਾਖ ਅਘਾਣੇ। ਗੁਰੂ ਸਾਹਿਬ ਕਹਿੰਦੇ ਫਿਰ ਉਹਨਾਂ ਨੇ ਰਸ ਚੱਖਿਆ। ਜਨ, ਜਨ ਮਤਲਬ ਸੇਵਕ, ਚਾਖ ਚੱਖ ਲੈਣਾ, ਅਘਾਣੇ ਤ੍ਰਿਪਤ ਹੋ ਜਾਣਾ, ਚੱਖਿਆ ਵੀ ਹੈ ਤੇ ਰੱਜ ਵੀ ਗਏ। ਹਰ ਹਰ ਅੰਮ੍ਰਿਤ ਮੀਠਾ ਰਾਮ, ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਮਿੱਠਾ ਕਰਕੇ ਜਾਣਿਆ ਨਾ, ਉਹਨੂੰ ਰਸ ਲੈ ਕੇ ਛਕਿਆ, ਉਹਨਾਂ ਨੇ ਰਸ ਲੈ ਕੇ ਗ੍ਰਹਿਣ ਕੀਤਾ। ਤੇ ਜਿਨ੍ਹਾਂ ਨੇ ਰਸ ਲੈ ਕੇ ਗ੍ਰਹਿਣ ਕੀਤਾ, ਮਾਲਕ ਕਹਿੰਦੇ ਮੈਂ ਕੁਰਬਾਨ ਜਾਂਦਾ ਉਹਨਾਂ ਤੋਂ। ਉਹ ਸ਼ਖਸੀਅਤਾਂ ਦੇ ਪੂਜਣ ਯੋਗ ਬਣ ਗਈਆਂ ਨਾ ਜੀ ਜਿਨ੍ਹਾਂ ਨੇ ਉਹਦੇ ਨਾਲ ਆਪਣਾ ਆਪਾ ਜੋੜ ਲਿਆ, ਜਿਹੜੇ ਉਹਦੇ ਨਾਲ ਜੁੜ ਗਏ ਉਹ ਤੇ ਪੂਜਣ ਯੋਗ ਬਣ ਗਏ। ਜਿਨ੍ਹਾਂ ਨੇ ਆਪਣੀ ਪ੍ਰੀਤ ਉਹਦੇ ਨਾਲ ਬਣਾ ਲਈ ਉਹ ਤੇ ਪੂਜਣ ਯੋਗ, ਉਹ ਤੇ ਅਕਾਲ ਪੁਰਖ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਗਏ, ਉਹ ਤੇ ਸਤਿਕਾਰੇ ਜਾਣ ਲੱਗ ਪਏ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ। ਹੁਣ ਉਹ ਅਕਾਲ ਪੁਰਖ ਪਰਮੇਸ਼ਵਰ ਜਿਨ੍ਹਾਂ ਦੇ ਮਨ ਅਤੇ ਤਨ 'ਚ ਵੱਸ ਗਿਆ ਉੱਥੇ ਕੀ ਹੈ? ਜੈ ਜੈਕਾਰ ਕਰੇ ਸਭ ਕੋਈ, ਇਹ ਥੋੜ੍ਹੀ ਕਿਹਾ ਵੀ ਸਾਰੇ ਸੰਸਾਰ ਦੀ ਜੈ ਜੈਕਾਰ ਹੋਣ ਲੱਗ, ਨਹੀਂ, ਜਿਨ੍ਹਾਂ ਨੇ ਹਰ ਮਨ ਤਨ ਵਸਿਆ ਸੋਈ, ਜਿਸ ਦੇ ਮਨ ਵਿੱਚ ਤਨ ਵਿੱਚ ਉਹ ਵੱਸ ਗਿਆ, ਜੈ ਜੈਕਾਰ ਕਰੇ ਫਿਰ ਉਹਦੀ ਜੈ ਜੈਕਾਰ ਕਰਦੇ ਨੇ ਸਭ ਕੋਈ, ਸਾਰਾ ਸੰਸਾਰ ਵਡਿਆਈ ਕਰਦਾ। ਕਿਹਦੀ? ਜਿਹੜਾ ਉਹਨੂੰ ਜਪਣ ਲੱਗ ਜੇ, ਜਿਹਦੇ ਮਨ ਤਨ 'ਚ ਉਹਦਾ ਵਸੇਬਾ ਹੋ ਜੇ। ਗੁਰੂ ਸਾਹਿਬ ਕਹਿੰਦੇ ਜਨ ਚਾਖ ਅਘਾਣੇ, ਉਹਨਾਂ ਨੇ ਅੰਮ੍ਰਿਤ ਰੂਪੀ ਰਸ ਨੂੰ ਚੱਖਿਆ, ਰਸ ਮਾਣਿਆ, ਰਸ ਮਾਣਦਿਆਂ ਮਾਣਦਿਆਂ ਉਹਨਾਂ ਨੇ ਮਨ ਨੂੰ ਤ੍ਰਿਪਤ ਕਰ ਲਿਆ, ਮਨ ਰੱਜ ਗਿਆ। ਜਿਵੇਂ ਇੱਕ ਵਚਨ ਆਪਾਂ ਭਾਈ ਸਾਹਿਬ ਨੇ ਮੰਗਲਾਚਰਨ ਦੇ ਰੂਪ 'ਚ ਪੜ੍ਹਿਆ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਨੇਹ ਲੱਗ ਗਿਆ ਅੰਦਰ। ਹੁਣ ਉਹ ਜਿਹੜਾ ਅੰਦਰ ਨੇਹ ਲੱਗਿਆ ਉਹ ਪੂਰਾ ਕਦੋਂ ਹੋਇਆ? ਤਨ ਮਨ ਹੋਏ ਨਿਹਾਲ,
ਤਨ ਤੇ ਮਨ ਨਿਹਾਲ ਹੋ ਗਿਆ। ਕਦੋਂ? ਜਾ ਗੁਰ ਦੇਖਾਂ ਸਾਹਮਣੇ, ਜਦੋਂ ਮੈਂ ਆਪਣੇ ਸਨਮੁਖ ਆਪਣੇ ਗੁਰੂ ਨੂੰ ਆਪਣੇ ਇਸ਼ਟ ਨੂੰ ਵੇਖਿਆ, ਮੇਰਾ ਤਨ ਤੇ ਮਨ ਨਿਹਾਲ ਹੋ ਗਿਆ, ਤ੍ਰਿਪਤ ਹੋ ਗਿਆ, ਰੱਜ ਗਿਆ ਨਾ। ਜਾ ਗੁਰ ਦੇਖਾ ਸਾਹਮਣੇ, ਜਨ ਚਾਖ ਅਘਾਣੇ, ਸੇਵਕ ਉਹਨਾਂ ਨੇ ਚੱਖਿਆ, ਅਘਾਣੇ ਰੱਜ ਗਏ ਹੋ, ਉਹਨਾਂ ਨੇ ਅੰਮ੍ਰਿਤ ਭੋਜਨ ਛਕਿਆ, ਹਰ ਹਰ ਅੰਮ੍ਰਿਤ ਮਿੱਠਾ, ਫਿਰ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਮਿੱਠਾ ਕਰਕੇ ਜਾਣਿਆ। ਹੁਣ ਨਾਮ ਰੂਪੀ ਅੰਮ੍ਰਿਤ ਨੂੰ ਮਿੱਠਾ ਕਰਕੇ ਕੌਣ ਜਾਣਦਾ? ਸਤਿਗੁਰੂ ਜੀ ਨੇ ਬਾਣੀ 'ਚ ਜ਼ਿਕਰ ਕਰਦੇ ਆ, ਜਦੋਂ ਆਮ ਮਨੁੱਖ ਦੀ ਗੱਲ ਕੀਤੀ ਅਤੇ ਆਮ ਮਨੁੱਖ ਦਾ ਜ਼ਿਕਰ ਕਰਦੇ ਆ, ਮਾਲਕ ਕਹਿੰਦੇ ਇਹ ਤਾਂ ਭਾਈ ਮੈਂ ਆਪਣੀਆਂ ਅੱਖਾਂ ਨਾਲ ਵਿਧੀ ਵੇਖੀ ਹੈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਧ ਨੈਨੋ ਡੇਠੀ। ਮਤਲਬ ਹਰ ਬੰਦੇ ਨੂੰ ਅੰਮ੍ਰਿਤ ਮਿੱਠਾ ਤਾਂ ਨਹੀਂ ਲੱਗ ਰਿਹਾ,

ਹੁਣ ਸੋਚ ਹੈ ਨਾ ਜੀ, ਜਿਹੜਾ ਤੇ ਪਾਹੁਲ ਗੁਰੂ ਪਾਤਸ਼ਾਹ ਕੋਲੋਂ ਲੈਣ ਵਾਲਾ, ਪੰਜਾਂ ਸਿੰਘਾਂ ਕੋਲੋਂ ਲੈਣ ਵਾਲਾ, ਉਹ ਕਹਿੰਦਾ ਜ਼ਿੰਦਗੀ ਤੇ ਆਹ ਹੈ ਜਿਹੜੀ ਮੈਂ ਹੁਣ ਜਿਉਣ ਲੱਗਾ, ਤੇ ਜਿਹੜਾ ਨਸ਼ੇ ਚ ਮਸਤ ਹੋਇਆ ਉਹਨਾਂ ਲੋ ਇਹਨਾਂ ਨੂੰ ਕੀ ਪਤਾ ਇਹ ਜ਼ਿੰਦਗੀ ਥੋੜੀ ਜਿਉਣ ਆਏ ਨੇ, ਜ਼ਿੰਦਗੀ ਤੇ ਅਸੀਂ ਜਿਉਣ ਆਏ ਹਾਂ ਜਿੱਥੇ ਦਿਨ ਰਾਤ ਨਸ਼ੇ ਚ ਅੰਨੇ ਹੋਏ ਰਹੀਦਾ, ਉਹ ਉਹਨੂੰ ਹੀ ਜ਼ਿੰਦਗੀ ਸਮਝੀ ਜਾਂਦੇ। ਇਸ ਲਈ ਗੁਰੂ ਸਾਹਿਬ ਕੀ ਕਹਿ ਰਹੇ, ਹੁਣ ਜਿਹੜਾ ਅੰਮ੍ਰਿਤ ਹੈ ਉਹ ਹਰ ਇੱਕ ਲਈ ਮਿੱਠਾ ਨਹੀਂ, ਕਈਆਂ ਨੇ ਤੇ ਇਹਦੇ ਤੋਂ ਆਪਣੀ ਦੂਰੀ ਬੜੀ ਬਣਾ ਕੇ ਰੱਖੀ ਨਾ, ਵੀ ਮੈਂ ਅੰਮ੍ਰਿਤ ਛਕਣਾ ਹੀ ਨਹੀਂ, ਮੈਂ ਅੰਮ੍ਰਿਤ ਚੱਖਣਾ ਹੀ ਨਹੀਂ। ਉਹ ਕਹਿੰਦਾ ਜ਼ਹਿਰ, ਕਹਿੰਦਾ ਭਾਵੇਂ ਸਾਰੀ ਪਿਆ ਦਿਉ, ਸਾਰੀ ਪਿਆ ਦਿਉ ਜ਼ਹਿਰ, ਉਹ ਸਾਰੀ ਪੀਣ ਲਈ ਤਾਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ। ਜਦੋਂ ਆਪਾਂ ਖੰਡੇ ਬਾਟੇ ਕੀ ਪਾਹੁਲ ਲੈਂਦੇ ਹਾਂ, ਛਕਣ ਵਾਸਤੇ ਪੰਜ ਚੂਲੇ ਮਿਲੇ, ਪੰਜ ਹੀ ਨੇਤਰਾਂ 'ਚ ਪਏ, ਪੰਜ ਹੀ ਸਿਰ 'ਚ ਪਾਏ ਗਏ, ਉਦੋਂ ਬਾਅਦ 'ਚ ਫਿਰ ਬਾਟੇ ਨਾਲ ਸਾਂਝ ਪੈਂਦੀ, ਬਾਟਾ ਸਾਂਝਾ ਹੁੰਦਾ। ਹੁਣ ਉਹਦੇ ਵਿੱਚ ਕੀ ਹੈ, ਜੇ ਚੱਖਣ ਦੀ ਗੱਲ ਕਰਾਂਗੇ, ਪੰਜ ਚੂਲੇ ਜਦੋਂ ਬਾਟਾ ਸਾਂਝਾ ਕੀਤਾ, ਦੋ ਘੁੱਟ ਪੀ ਲਾਂਗੇ, ਚਾਰ ਘੁੱਟ ਪੀ ਲਾਂਗੇ, ਛਕ ਲਾਂਗੇ, ਹੈ ਨਾ। ਅਤੇ ਜਿਨ੍ਹਾਂ ਨੇ ਛਕਿਆ ਚੱਖਿਆ ਉਹ ਕਹਿੰਦੇ ਰਸ ਬੜਾ ਆਇਆ। ਹੁਣ ਜਿਹੜਾ ਨਸ਼ੇ 'ਚ ਅੰਨਾ ਹੋਇਆ ਉਹ ਕਹਿੰਦਾ ਸਾਰੀ ਬੋਤਲ ਪਿਆ ਦਿਉ, ਮੈਨੂੰ ਰਸ ਹੀ ਨਹੀਂ ਆਇਆ। ਉਹ ਫੇਰ ਲਾਈ ਬੈਠਾ, ਆਸ ਲਾਈ ਬੈਠਾ ਵੀ ਇੱਕ ਹੋਰ ਲੈ ਆਓ। ਅਤੇ ਜਿਹੜਾ ਅੰਮ੍ਰਿਤ ਚੱਖਣ ਵਾਲਾ ਉਹ ਕਹਿੰਦਾ ਪੰਜ ਚੂਲਿਆਂ ਵਿੱਚ ਹੀ ਰਸ ਬੜਾ ਹੈ। ਜਿਹੜਾ ਬਾਟੇ ਵਿੱਚੋਂ ਚਾਰ ਘੁੱਟ ਛਕਣ ਵਾਲਾ ਕਹਿੰਦਾ ਇਹ ਰਸ ਤੇ ਇਹਦੇ ਵਿੱਚ ਹੈ, ਉਹ ਤੇ ਨਸ਼ੇ 'ਚ ਅੰਨੇ ਹੋਏ ਬੈਠੇ ਨੇ। ਫਿਰ ਵੇਖੋ ਇਹਨਾਂ ਪੰਜ ਘੁੱਟਾਂ ਨੇ ਅੱਖਾਂ ਖੋਲ੍ਹ ਦੇਣੀਆਂ, ਅੱਖਾਂ ਖੋਲ੍ਹ ਦੇਣੀਆਂ, ਇਹਨਾਂ ਪੰਜ ਘੁੱਟਾਂ ਨੇ ਸੁਚੇਤ ਕਰ ਦੇਣਾ, ਜੀਵਨ ਦੇ ਪੰਧ ਤੋਂ ਸੁਚੇਤ ਕਰ ਦੇਣਾ, ਅਤੇ ਉੱਥੇ ਬੋਤਲ ਪੀ ਕੇ ਖੁੱਲ੍ਹੀਆਂ ਅੱਖਾਂ ਵੀ ਬੰਦ ਕਰ ਲੈਂਦਾ। ਹੈਰਾਨੀ ਦੀ ਖੇਡ ਹੈ ਨਾ। ਗੁਰੂ ਸਾਹਿਬ ਕਹਿੰਦੇ ਦਸ਼ਾ ਹੈ ਇਹ ਸੰਸਾਰ ਦੀ, ਅੰਮ੍ਰਿਤ ਚੱਖਣ ਵਾਲਿਆਂ ਦੀ ਗਿਣਤੀ ਕਦੇ ਬਹੁਤੀ ਨਹੀਂ ਹੋਈ, ਜ਼ਹਿਰ ਪੀਣ ਵਾਲਿਆਂ ਦੀ ਗਿਣਤੀ ਤੇ ਕਤਾਰਾਂ ਲੱਗੀਆਂ ਹੁੰਦੀਆਂ ਨੇ, ਕਤਾਰਾਂ ਲੱਗੀਆਂ ਹੁੰਦੀਆਂ। ਤੁਸੀਂ ਕਿਤੇ ਵੀ ਵੇਖ ਲਓ, ਕਿਤੇ ਵੀ ਸੰਸਾਰ ਦੇ ਕਿਸੇ ਕੋਨੇ 'ਚ ਚਲੇ ਜਾਓ, ਕਿਸੇ ਥਾਂ 'ਤੇ ਚਲੇ ਜਾਓ, ਜ਼ਹਿਰ ਦੀਆਂ ਦੁਕਾਨਾਂ ਦੇ ਅੱਗੇ ਕਤਾਰਾਂ ਲੱਗੀਆਂ ਹੋਣਗੀਆਂ, ਲੋਕ ਇੱਕ ਦੂਜੇ ਨਾਲ ਲੜਦੇ ਹੋਣਗੇ ਜ਼ਹਿਰ ਖਰੀਦਣ ਵਾਸਤੇ। ਅਤੇ ਜਦੋਂ ਖੰਡੇ ਬਾਟੇ ਕੀ ਪਾਹੁਲ ਛਕਣ ਦੀ ਵਾਰੀ ਆਉਂਦੀ ਹੈ, ਗਿਣਤੀ ਦੇ ਟਾਵੇਂ ਟਾਵੇਂ ਮਨੁੱਖ ਹੁੰਦੇ ਜਿਹੜੇ ਇਸ ਕਤਾਰ 'ਚ ਖੜੋਤੇ ਹੁੰਦੇ, ਟਾਵਾਂ ਟਾਵਾਂ। ਮੈਂ ਆਪਾਂ ਇਸੇ ਸਥਾਨ ਦਾ ਜ਼ਿਕਰ ਕਰੀਏ ਨਾ, ਹਰ ਮਹੀਨੇ ਖੰਡੇ ਬਾਟੇ ਕੀ ਪਾਹੁਲ ਤਿਆਰ ਕੀਤੀ ਜਾਂਦੀ, ਹਰ ਮਹੀਨੇ, ਮਹੀਨੇ ਦੇ ਪਹਿਲੇ ਐਤਵਾਰ, ਅੰਗਰੇਜ਼ੀ ਮਹੀਨੇ ਦੇ ਪਹਿਲੇ ਐਤਵਾਰ ਖੰਡੇ ਬਾਟੇ ਕੀ ਪਾਹੁਲ ਦੇ ਵਿੱਚ ਅੰਮ੍ਰਿਤ ਅਭਿਲਾਖੀਆਂ ਦੀ ਗਿਣਤੀ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਹੁੰਦੀ ਗਿਣਤੀ? ਆਪਾਂ ਸਾਰਿਆਂ ਨੇ ਜਿਹੜੇ ਬੈਠੇ ਹੋ ਸਨਮੁੱਖ, ਜਿਨ੍ਹਾਂ ਨੇ ਖੰਡੇ ਬਾਟੇ ਕੀ ਪਾਹੁਲ ਲਈ, ਉਹਨਾਂ ਅੱਖੀਂ ਵੇਖਿਆ ਕਿੰਨੀ ਕੁ ਗਿਣਤੀ ਹੁੰਦੀ ਜੀ। ਕਈ ਵਾਰੀ ਆਪਾਂ 50 ਪ੍ਰਾਣੀ ਕਹਿੰਦੇ, ਕਈ ਵਾਰੀ 100 ਪ੍ਰਾਣੀ ਕਹਿੰਦੇ, ਬਹੁਤੀ ਬਹੁਤੀ ਕਰਾਂਗੇ ਤੇ 200 ਪ੍ਰਾਣੀ ਕਹਿ ਦਾਂਗੇ। 200 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਖੰਡੇ ਬਾਟੇ ਕੀ ਪਾਹੁਲ ਲਈ। ਅਤੇ ਜੇ ਹੁਣ ਜ਼ਹਿਰ ਪੀਣ ਵਾਲਿਆਂ ਦੀ ਗੱਲ ਕਰੀਏ ਤਾਂ ਕਤਾਰਾਂ ਦਿਨ 'ਚ ਕਿੰਨੇ ਬੰਦੇ ਪੀਂਦੇ ਜਾ ਕੇ ਜੀ, ਗਿਣਤੀ ਵੀ ਕੋਈ ਨਹੀਂ। ਉਹ ਤੇ ਜਿਨ੍ਹਾਂ ਨੇ ਜ਼ਹਿਰ ਵੇਚੀ ਹੈ ਨਾ, ਉਹਨਾਂ ਨੂੰ ਪੁੱਛ ਲਓ ਵੀ ਕਿੰਨੇ ਬੰਦੇ ਲੈ ਗਏ, ਕਹਿੰਦੇ ਸਾਨੂੰ ਕੋਈ ਪਤਾ ਨਹੀਂ, ਅਣਗਿਣਤੀ ਆ, ਇੱਥੇ ਤੇ ਲੈਣ ਲੱਗੀ ਰਹਿੰਦੀ। ਤੁਸੀਂ ਵੇਖੋ ਉਹਨਾਂ ਨੂੰ ਦੁਕਾਨਾਂ ਬੰਦ ਕਰਨੀਆਂ ਪਈਆਂ, ਬੰਦ ਦੁਕਾਨਾਂ ਦੇ ਅੱਗੇ ਵੀ ਲੋਕ ਕਤਾਰਾਂ ਲਾ ਕੇ ਖੜੋਤੇ ਰਹੇ ਵੀ ਸਾਨੂੰ ਬੰਦ ਦੁਕਾਨ 'ਚੋਂ ਹੀ ਜ਼ਹਿਰ ਫੜਾ ਦਿਓ। ਗੁਰੂ ਘਰ ਦੇ ਦਰਵਾਜ਼ੇ ਦਿਨੇ ਵੀ ਖੁੱਲ੍ਹੇ, ਰਾਤੀ ਵੀ ਖੁੱਲ੍ਹੇ, ਇੱਥੇ ਫੇਰ ਕਤਾਰਾਂ ਉਸੇ ਤਰ੍ਹਾਂ। ਸੋਚ ਹੈ ਆਪਣੀ ਆਪਣੀ, ਵਿਚਾਰ ਹੈ। ਗੁਰੂ ਸਾਹਿਬ ਕਹਿੰਦੇ ਭਾਈ ਅੰਮ੍ਰਿਤ ਜਿਨ੍ਹਾਂ ਨੇ ਚੱਖਿਆ ਰਸ ਉਹਨਾਂ ਨੇ ਮਾਣਿਆ, ਜ਼ਹਿਰ ਪੀਣ ਵਾਲਿਆਂ ਨੇ ਕਦੇ ਰਸ ਨਹੀਂ ਮਾਣਿਆ ਅੰਮ੍ਰਿਤ ਦਾ, ਉਹਨਾਂ ਲਈ ਅੰਮ੍ਰਿਤ ਕੌੜਾ ਹੀ ਹੈ। ਹਰ ਹਰ ਅੰਮ੍ਰਿਤ ਮਿੱਠਾ ਰਾਮ, ਜਿਨ੍ਹਾਂ ਨੇ ਚੱਖਿਆ

0: ते जप जगदीश ईश जय जय।
1: फिर जी सतगुरु जी ने अगलियां पंक्तियां च हर मनह मीठा मन विच मिठा लग्या प्रभु तूठा अकाल पुरख त्रुठे अमयो वूठा अमृत वरिया वरिया अमृत न अमृत दे झरने चले कह लो अमृत दी बारिश होई सुख पए ते फिर सुख बन गया। हुण जिहड़ी विचार आपां सांझी कर रहे सां खंडे बाटे की पाहो लैण लग्या इंसान कहिंदा जदों गुरु त्रुटेगा फेर छकांगा रब किरपा करेगा फेर छकांगा यही कही जांदा ना जी इंसान मतलब अजे इंसान यही मनी बैठा भी रब की किरपा नहीं हुई जे किरपा होगी तो मैं छक लेना गुरु की किरपा नहीं हुई जे गुरु की किरपा हो जाए फिर मैं खंडे बाटे की पौड़ छक लेनी। इंसान का जो सुभा जो विचार इंसानी मत दी यही है भी अजे किरपा नहीं हुई। सजना जहर पीन लग्या कदे क्यों नहीं क्या भी जो दुकान वाले किरपा करनगे मैं उदों जहर पीऊँ उदों आप लैन जाना है ना उदों घर आके तो नहीं फड़ाउण आउंदे भी आ लै भाई अहीं तैनूं वंडणा है भी तू लै इत्थे बह ते जहर पी उदों क्यों नहीं कहिंदे भी दुकान वाला किरपा करेगा तो फिर पीवांगा उदों तो आप तुरिया जाना पीण वास्ते ते जदों खंडे बाटे की पौल लैण दी वारी उदों क्या भी गुरु किरपा करेगा तां छकूं उह सज्जणा एदू वड्डी किरपा की हो सकदी उहने तैनूं बंदा बनाता उहने तैनूं मनुख बनाता इह किरपा ही है ना उहदी जे उहदी किरपा ना हुंदी तूं वी किसे जानवर की जूनी च धक्के खांदा तूं वी किते ठुड्डे खांदा फिरदा। हुण वेखो ना इंसान बन के जानवर वाले लक्षण फड़ी बैठा करतूत पशु की मानस जात जे उन्हें किरपा ना ही करनी होंगी फिर तेन मनुखा जन्म च भेजदा ही क्यों वह इंसान बनाऊंदा ही क्यों फिर तो तेनू भी वह बाबा कबीर साहब का वचन है ना चार पाओ दो सिंह गोंग मुख तब कैसे गुण गई फिर तो तेरे सिर ते भी दो सिंह लाए होंगे चार पैर बनाए होंगे तेनू भी वो तेरे मोढ़ियां ते भार पाया होंदा तेनू लग जांदा पता फूटे नाकन टूटे कंधन कोदू को भुस खई है फिर तो तू कहिंदा भी रब की किरपा है नहीं जदों किरपा होएगी फिर छकांगे उन्हें इंसान बनाता फिर इंसान बनाउण दे नाल नाल चंगे माड़े की पछाण भी कराती विवेकता भी बख्शती उन्हें भी चंगा की माड़ा की मतलब समझदार भी बना एक किरपा नहीं आपा होर किरपा किनूं कहिंदे होर किरपा मनदे किनूं आ भी जदों किरपा होएगी उदों शक उन्हें रहमत कीती है सजना हुण एक कदम ते तू अगे वध ना अगां ते तुर हुण उन्हें किरपा करती तेनू मनुख बनाता तेनू समझ देती सोझी बख्शती हुण जाके गुरु अगे झोली फैला के गुरु कोलो खंडे बाटे की पौल लै ला सुचेत हो सियाणा बन पर तू इस सुचेतता वाले पासे मूर्खता ही जानवर बनन नू तैयार बैठा पशु बनन लई तैयार बैठा तुसीं कदे वेख लो अजमा के जिहड़ी चीज़ बंदा खांदा ते पींदा फिरदा किसे जानवर अगे सुट के वेख लो वह भी इनकारी हो जांदे भी मैं नहीं मन्निया जांदा है। सूर सब तो वध गंदगी खांदा है मन्निया जांदा सूर सब तो वध गंदगी खांदा है वह रहिंदा भी गंदगी च ही है जिहड़ी चीज़ इंसान पी रहा है ना वह सूर अगे भी परोस के रख दो भी नहीं जे पींदा मतलब इंसान उहदे तो भी माड़ा है जिहड़ी चीज़ इंसान सेवन कर रहा तो जानवर इनकारी हो गया उहदे तो भी माड़ा इंसान है। तो मालक कह रहे कहिंदे हर मन है मीठा मन दे विच मिठा लगदा है प्रभु तूठा अकाल पुरख ने किरपा की अमयो वूठा उन्हें अमृत की वर्खा की मैं उस अमृत की वर्खा दे विच अपने आप नू ठहराया अमृत की वर्खा दे विच वरदे अमृत दे विच मैं अपने आपे नू भिन्निया उहदे विच भिज गया जदों भिजिया मन नू बड़ा सुकून मिलिया बड़ी प्रसन्नता मिली मिठा करके जानिया मैं उहदे अमृत नू और सुख पए मेरा जीवन सुखाला हो गया सुखी हो गया।
2: ਸੌਖਾ ਹੋ ਗਿਆ। ਕਿਤੇ ਸਹਾਰਾ ਤਾਂ ਲੈ ਕੇ ਵੇਖੀਏ ਅਸੀਂ ਕਰਤਾਰ ਦਾ, ਅਕਾਲ ਦਾ। ਅਜੇ ਤਾਂ ਬੰਦਾ ਇਹ ਕਹੀ ਜਾਂਦਾ ਜੀ ਚਿੰਤਾਵਾਂ ਬੜੀਆਂ ਨੇ, ਕੀ ਕਰਾਂ ਜੀ ਚਿੰਤਾਵਾਂ ਤੋਂ ਮੁਕਤ ਹੋਣ ਵਾਸਤੇ। ਆ ਗੁਰੂ ਸਾਹਿਬ ਚਿੰਤਾ ਤੋਂ ਮੁਕਤ ਛੱਡ, ਮਾਲਕ ਕਹਿੰਦੇ ਤੇਰੀਆਂ ਚਿੰਤਾਵਾਂ ਹੀ ਮੁੱਕ ਜਾਣਗੀਆਂ, ਤੂੰ ਇਸ ਪਾਸੇ 'ਤੇ ਆ। ਉਹ ਤਾਂ 4 ਘੰਟੇ 5 ਘੰਟੇ ਤੂੰ ਆਪਣੀ ਸੁਰਤ ਵਿਸਾਰੀ, 4-5 ਘੰਟਿਆਂ ਬਾਅਦ ਫਿਰ ਉਸੇ ਚਿੰਤਾ 'ਚ ਡੁੱਬ ਜਾਣਾ। ਮਾਲਕ ਕਹਿੰਦੇ ਕਿਤੇ ਰੱਬ ਨਾਲ ਜੁੜ ਕੇ ਵੇਖੋ, ਤੇਰੀਆਂ ਚਿੰਤਾਵਾਂ ਅਤੇ ਦੁੱਖ ਕੱਟ ਹੀ ਦਏਗਾ, ਮੁੜ ਕੇ ਚਿੰਤਾ 'ਚ ਡੁੱਬਣ ਹੀ ਨਹੀਂ ਦਿੰਦਾ। ਆਹ ਚੰਗਾ ਕਿ ਆਪਣੀ ਮੱਤ ਮਾਰ ਲੈਣੀ ਚੰਗੀ ਹੈ। ਸੁਚੇਤਤਾ ਜੀਵਨ ਵਿੱਚ ਲਾਜ਼ਮੀ ਹੈ, ਜ਼ਰੂਰੀ ਹੈ। ਇਸ ਲਈ ਪਹਿਲਾਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਨਾ, ਜ਼ਿਕਰ ਕੀਤਾ ਜਿਵੇਂ ਗੁਰੂ ਸਾਹਿਬ ਨੇ ਅੱਜ ਬਚਨ ਕੀਤੇ, ਪਹਿਲਾਂ ਗਿਆਨ ਚਾਹੀਦਾ। ਸੋਝੀ ਤਾਂ ਹੋਵੇ ਚੰਗਾ ਕੀ ਅਤੇ ਮਾੜਾ ਕੀ ਹੈ, ਜਦੋਂ ਗਿਆਨ ਹੋਏਗਾ ਫਿਰ। ਹਜੇ ਤਾਂ ਅਗਿਆਨਤਾ ਵੱਸ ਹੋਇਆ, ਜਿਹੜੀ ਚੀਜ਼ ਮਾੜੀ ਹੈ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ। ਸਾਧ ਬਾਪੂ ਜੀ ਦੀ ਬਾਣੀ ਪੜ੍ਹੋ, ਮਾਲਕ ਕਹਿੰਦੇ ਬਹੁਤ ਸਾਧੋਂ ਵਧਿਆ ਰੋਗ। ਉਹ ਜਿੰਨੇ ਸਵਾਦ ਚੱਖ ਚੱਖ ਕੇ ਖਾਈ ਜਾਣਾ, ਉਹਨੇ ਰੋਗ ਸਹੇੜੀ ਜਾਣਾ। ਸੁਚੇਤ ਹੋ, ਸਵਾਦਾਂ 'ਚ ਨਾ ਉਲਝਿਆ ਰਹਿ, ਰਸਾਂ 'ਚ ਨਾ ਉਲਝਿਆ ਰਹਿ, ਸਗੋਂ ਰਸਾਂ ਤੋਂ ਉੱਪਰ ਉੱਠ। ਜਿੰਨਾ ਸਾਦਾ ਖਾਏਗਾ ਓਨਾ ਅਰੋਗ ਰਹੇਗਾ, ਜਿੰਨਾ ਸਵਾਦਾਂ 'ਚ ਫਸੀ ਜਾਏਗਾ ਓਨਾ ਰੋਗੀ ਹੋਈ ਜਾਏਗਾ। ਕਾਰਨ ਵੇਖ ਲਓ, ਸਮਾਜ ਸਾਹਮਣੇ ਹੈ। ਅੱਜ ਸਮਾਜ ਸਾਰਾ ਰਸਾਂ 'ਚ ਉਲਝਿਆ ਬੈਠਾ, ਅਤੇ ਡਾਕਟਰਾਂ ਕੋਲ ਲਾਈਨਾਂ ਨਹੀਂ ਟੁੱਟਦੀਆਂ। ਜਿਹੜੇ ਮਰਜ਼ੀ ਥਾਂ 'ਤੇ ਨਿੱਕੇ ਤੋਂ ਨਿੱਕੇ ਕੋਲ ਵੀ ਚਲੇ ਜਾਓ, ਛੋਟੇ ਤੋਂ ਛੋਟੇ ਕਲੀਨਿਕ 'ਤੇ ਚਲੇ ਜਾਓ, ਉੱਥੇ ਵੀ ਨੰਬਰ ਲਵਾਉਣਾ ਪੈਂਦਾ ਜਾ ਕੇ। ਕਿਉਂ? ਸਰੀਰ ਰੋਗੀ ਹੋਈ ਇੱਦਾਂ ਦੇ ਹੋ ਚੁੱਕੇ, ਕਤਾਰਾਂ ਨਹੀਂ ਟੁੱਟ ਰਹੀਆਂ, ਸਾਡਾ ਖਾਣਾ ਉੱਦਾਂ ਦਾ। ਅਸੀਂ ਰਸ ਲੈ ਕੇ ਖਾ ਰਹੇ ਹਾਂ ਪਰ ਅਗਲੇ ਪੱਖ ਨੂੰ ਨਹੀਂ ਸਮਝਿਆ, ਬਾਹੋਂ ਸਾਦੋਂ ਵਧਿਆ ਰੋਗ, ਰੋਗ ਵੱਧ ਰਿਹਾ। ਗਿਆਨ ਕੋਲੇ ਹੋਵੇ, ਸੁਚੇਤਤਾ ਕੋਲੇ ਹੋਵੇ, ਵੇਖੋ ਫਿਰ ਡਾਕਟਰ ਨੇ ਗਿਆਨ ਦਿੱਤਾ ਨਾ, ਨਾਲੇ ਤਾਂ ਉਹਨੇ 4 ਪੈਸੇ ਜਿਹੜੇ ਜੇਬ 'ਚ ਸੀ ਉਹ ਲਏ, ਵੀ ਲਿਆ ਭਾ ਦੇ ਕੇ ਜਾ, ਹੁਣ ਇੱਥੇ ਮੇਰੀ ਫੀਸ ਦੇ ਕੇ ਜਾ। ਨਾਲੇ ਉਹਨੇ ਮੈਡੀਸਨ ਦਿੱਤੀ, ਨਾਲੇ ਬੰਦਾ ਰੋਗ ਕਰਕੇ ਦੁਖੀ ਹੋਇਆ ਅਤੇ ਉਹਨੇ ਮੈਡੀਸਨ ਦਿੰਦਿਆਂ ਨਾਲੇ ਕਿਹਾ ਸਾਦਾ ਖਾਈ। ਜਿੰਨਾ ਬੰਦਾ ਰਸ ਵਾਲੇ ਖਾਣ ਪਦਾਰਥ ਗਿਰਿਆ ਆਉਂਦਾ ਨਾ, ਉਹਨੂੰ ਫਿਰ ਖਿਚੜੀ 'ਤੇ ਹੀ ਲੈ ਆਉਂਦਾ ਵੀ ਹੁਣ ਇੱਥੇ ਹੀ ਰਹਿ ਬਸ, ਇੱਦੋਂ ਬਿਨਾਂ ਕੁਛ ਖਾਏਗਾ ਨਾ ਭਾਈ ਤੇਰੇ ਰੋਗ ਦਾ ਇਲਾਜ ਮੈਂ ਨਹੀਂ ਕਰ ਸਕਦਾ, ਫਿਰ ਰੋਕ ਦਿੰਦਾ। ਗਿਆਨ ਦੇਤਾ ਨਾ ਉਹਨੇ, ਹੁਣ ਉਹਨੇ ਪੈਸੇ ਵੀ ਲਏ ਨਾਲੇ ਗਿਆਨ ਦਿੱਤਾ। ਜੇ ਪਹਿਲਾਂ ਸੁਚੇਤ ਹੋ ਜਾਂਦੇ ਵੀ ਮੈਂ ਚੰਗਾ ਹੀ ਖਾਵਾਂ, ਮੈਂ ਮਾੜਾ ਖਾਵਾਂ ਕਿਉਂ, ਫਿਰ ਆਨੰਦ ਪਹਿਲਾਂ ਬਣਦਾ, ਸੁੱਖ ਪਹਿਲਾਂ ਬਣਦਾ। ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਤਰੁੱਠੇ, ਉਹਨਾਂ ਨੇ ਅੰਮ੍ਰਿਤ ਦੀ ਦਾਤ ਝੋਲੀ ਵਿੱਚ ਪਾਈ, ਅੰਮ੍ਰਿਤ ਵਰਿਆ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਭਿੰਨ ਲਿਆ, ਭਿੱਜ ਗਿਆ, ਅਤੇ ਜਦੋਂ ਭਿੱਜ ਗਿਆ ਫਿਰ ਸੁੱਖ ਪਏ, ਜੀਵਨ ਸੁੱਖ ਨਾਲ ਭਰ ਗਿਆ, ਦੁੱਖ ਨਾਸ਼। ਦੁੱਖ ਕੀ ਹੋ ਗਏ? ਨਾਸ਼। ਭਰਮ ਵਿਨਾਸ਼, ਭਰਮ ਕੱਟੇ ਗਏ, ਦੁੱਖ ਨਾਸ਼ ਹੋ ਗਿਆ, ਭਰਮ ਵਿਨਾਸ਼ ਹੋ ਗਿਆ। ਭਰਮ ਭਟਕਣਾ, ਭਰਮਣਾ ਦਾ ਭਰਮ ਦਾ ਭਟਕਣਾ ਦਾ ਕੀ ਹੋ ਗਿਆ? ਵਿਨਾਸ਼, ਭਟਕਣਾ ਖਤਮ ਹੋ ਗਈ। ਤਨ ਤੇ, ਕਿੱਥੋਂ? ਤਨ 'ਚੋਂ। ਕਹਿੰਦੇ ਦੁੱਖ ਵੀ ਨਾਸ਼ ਹੋ ਗਏ, ਭਟਕਣਾ ਵੀ ਨਾਸ਼ ਹੋ ਗਈ ਸਰੀਰ ਦੇ ਵਿੱਚੋਂ, ਮਤਲਬ ਮਨ ਸੁਖੀ ਹੋ ਗਿਆ ਅਤੇ ਮਨ ਦੀ ਭਟਕਣਾ ਵੀ ਮੁੱਕ ਗਈ। ਸਰੀਰ ਦੇ ਵਿੱਚ ਕੀ ਹੈ? ਮਨ, ਹਿਰਦਾ। ਹੁਣ ਉਹ ਜਿਹੜਾ ਮਨ ਭਟਕੀ ਜਾਂਦਾ, ਮਾਲਕ ਕਹਿੰਦੇ ਭਰਮ ਵਿਨਾਸ਼, ਉਹਦੀ ਭਟਕਣਾ ਖਤਮ ਹੋ ਗਈ, ਦੁੱਖ ਨਾਸ਼। ਜਿਹੜਾ ਮਨ ਦੁਖੀ ਹੋਈ ਜਾਂਦਾ ਉਹ ਮਨ ਸੁਖੀ ਹੋ ਗਿਆ, ਉਹਦਾ ਦੁੱਖ ਕੱਟਿਆ ਗਿਆ। ਪਰ ਕੱਟਿਆ ਕਿਵੇਂ ਗਿਆ? ਜਪ ਜਗਦੀਸ਼ ਜੈ ਜੈ। ਜਦੋਂ ਮੈਂ ਉਸ ਜਗਦੀਸ਼ ਨੂੰ, ਜਗਤ ਦੇ ਮਾਲਕ ਨੂੰ, ਈਸ਼ਵਰ ਨੂੰ ਜਪਿਆ ਨਾ, ਜੈ ਜੈ, ਉਹਦੀ ਜੈ ਜੈਕਾਰ ਕੀਤੀ, ਉਹਦੀ ਵਡਿਆਈ ਕੀਤੀ, ਉਹਦੀ ਵਡਿਆਈ ਕਰਦਿਆਂ ਦੁੱਖ ਨਾਸ਼, ਭਰਮ ਵਿਨਾਸ਼, ਤਨ ਤੇ ਦੁੱਖ ਵੀ ਨਾਸ਼ ਹੋ ਗਿਆ, ਭਰਮ ਵੀ ਨਾਸ਼ ਹੋ ਗਿਆ। ਜਪ ਜਗਦੀਸ਼ ਜੈ ਜੈ। ਜਦੋਂ ਮੈਂ ਉਸ ਜਗਦੀਸ਼ ਨੂੰ ਜਪਿਆ, ਉਹਨੂੰ ਚੇਤੇ ਕੀਤਾ, ਉਦੋਂ ਫਿਰ ਮੈਂ ਆਪਣੇ ਜੀਵਨ ਅੰਦਰ ਦੁੱਖ ਅਤੇ ਭਰਮ ਕੱਟ ਲਿਆ ਅਤੇ ਮੈਂ ਜੀਵਨ ਨੂੰ ਸੁਖੀ ਬਣਾਇਆ।

मोह रहत विकार थके, मोह तो रहत हो गया, विकार थक गए, विकार रह गए, मतलब इदा कह लो भी मन विकारां तो रहत हो गया। पंच ते संग टूटा, जेड़े पंज बाट मार सी उन्हां तो खेड़ा छुट गया, बच गया मैं, उह पंजां दा जेड़े नाल लई फिरदा सी ना मैं। एक ना आम करके आपां रोजाना जीवन विच वेखदे आं, मित्र चंगा होना चाहीदा फिर सफलता मिलदी। मित्र वो होवे जिहड़ा सफलता वेख के मन विच ईरखा ना करे, सगों सफलता ते प्रसन्न होवे, मित्र वो होना चाहीदा। नहीं ते बहुतात समाज विच वो मिलणगे जिहड़े हैन ते मित्र पर सफलता ते प्रसन्नता नहीं, सफलता दे उत्ते वो लैग पुलिंग करदे, लत्तां खिंचदे भी तू अगां किवें चला जाए भाई, तू भी साडे वांगू मगर ही रह। ते कई वारी ना जी मित्र ही ऐसे मिल जाते ने जिहड़े चोर हो जाते, ते जिन्हां नाल मित्रता पाई होवे वो हुण चोर, ते आपां उम्मीद लाई होवे भी घर दे विच्चों समान चोरी ना होवे, ये किवें हो सकदा। चोर दी आदत है चोरी करनी, ओ होवे मित्र उन्हें चोरी कड़ा छड़ देनी, उन्हें कड़ा चोरी छड़ देनी है ते चोर ना, वो चोर पहले है मित्र बाद वेच है। बंदा इन्हां पंजां नूं मित्र बनाई बैठा है, पर एक ख्याल रखो ये पंज मित्र बना ले मन ने पर है ये चोर ही ने। ते जिन्ना चिर ये पंज नाल ने ना मन दे उन्ना चिर ये नहीं वसण देंदे मन नूं, इन्हां ने वसण नहीं देना। हम मन वड़ाई इन्हां दी रायत करदा है, मन इन्हां दा बहुत पक्ष पूरदा है। मन नूं समझाया मना क्रोध ना करिया कर, अपनों क्रोध आ गया उन्हें आके मन नूं कहा तो तेनों मेरे खिलाफ भड़काउंदा है। बंदे ना जिन्हें कहा भी क्रोध ना करिया उहदे ही गल पै जांदा है भी तू कौन ना मत देण वाला, दोवें ते सामने ना। जिहड़ा इंसान खड़ोता उन्हें मत दित्ती मन नूं अगले नूं भी भाई तू क्रोध ना इन्ना करिया कर, क्रोध तेरे लिए चंगा नहीं, सेहत लिए क्रोध चंगा नहीं हुंदा, विकार है, क्रोध बड़े कारज विगाड़ दिंदा। दूजे ने मत दित्ती, हुण क्रोध मन ने की समझिया सी मित्र, क्रोध आ गया उन्हूं पता है भी ये मेरा मित्र बड़ा गूढ़ है, मन नूं जानता सी क्रोध भी, क्रोध आ गया उन्हें मन नूं आके कहा तेनूं ये मेरे खिलाफ भड़काउंदा है, मैं तेरा वैरी थोड़ी हाँ, मैं ते तेरा मित्र हाँ, तू मैनू अपने नाल रखिया कर। वह मन मन गया भी वाकई है तो मेरा ये तो मेरा शुभ चिंतक है, वह नाल ही मन दे उत्ते क्रोध सवार हो गया। जदों क्रोध आ गया तो क्रोध ने हुण दूजे इंसान नूं की कहा भी तू अपने घर जा, तैनू की मैं जिदा मर्जी रवा, फिर क्रोध ने प्रभाव पा लिया। इन्हां मित्रां नूं बना के मन आप ही अपना उजाड़ा कर रहा। सतगुरु कहिंदे जे मित्र बनाउणा ते सच्चे नूं बना, जिद्दन सच्चा मित्र बनेगा पंचां ते संग टूटा, आ पंजे तेरा संग छड जाणगे। जिद्दन इन्हां नूं पता लग गया भी हुण नहीं मन साडी सुणदा, हुण नहीं मन ने साडी मननी, हुण ते मन ने संगत बदली है, मन ने अपना मित्र बदल लिया। जदों इन्हां नूं पता लग गया मन ने अपना मित्र बदल लिया, इन्हां पंजां ने आपे ही चले जाणा, पर अजे इन्हां पंजां नूं पता है भी इह साडे तों बिना किते जांदा नहीं। गूढ़े मित्र ने ना, तो जिहड़ा मित्र गूढ़ा होवे बंदा कहिंदा चल भाई उत्थे जाणा, कहिंदा चल चलीए, कहिंदा फलानी थां जाणा चल चलीए, कहिंदा चलो जी आपां तेरे मित्र हाँ तेरे नाल चला, बंदा जिथे मर्जी चला जाए पंजे नाल जांदे कि नहीं जांदे, मित्र ने गूढ़े। बस इन्ना कह लो इन्हां नूं आवाज कदे नहीं मारी, आपां कदे काम नूं क्रोध नूं हंकार नूं लोभ नूं मोह नूं कदे कहा लोभ नूं भी लोभ चल मैं फलानी थां ते जाणा मेरे नाल चल, नहीं कहा, लोभ आपे ही नाल तुर पैंदा, उह रहिंदे ही हर वेले नाल ने, गूढ़े मित्र बने हुए ने मन दे।
ਪਰ ਜਿੱਦਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਮਨ ਸਾਡੀ ਨਹੀਂ ਸੁਣਦਾ, ਹੁਣ ਮਨ ਗੁਰੂ ਦੀ ਸੁਣਨ ਲੱਗ ਪਿਆ, ਜਿੱਦਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਹੁਣ ਮਨ ਸਾਡੀ ਮਿੱਤਰਤਾ ਤੋਂ ਬਾਹਰ ਹੈ, ਮਨ ਸਾਡੀ ਸੰਗਤ ਤੋਂ ਬਾਹਰ ਹੈ, ਹੁਣ ਇਹਨੇ ਸਾਡੀ ਮਿੱਤਰਤਾ ਛੱਡਤੀ, ਸਾਡਾ ਸੰਗ ਛੱਡਤਾ, ਉਦੋਂ ਇਹਨਾਂ ਪੰਜਾਂ ਨੇ ਆਪੇ ਪਾਸਾ ਵੱਟ ਜਾਣਾ ਵੀ ਹੁਣ ਨਹੀਂ, ਹੁਣ ਅਸੀਂ ਇਹਨੂੰ ਰੋਕਾਂਗੇ ਵੀ ਹੁਣ ਜਿਹੜਾ ਮਿੱਤਰ ਹੈ ਪਹਿਲਾਂ ਇਹ ਨਹੀਂ, ਪਹਿਲਾਂ ਉਹ ਮਿੱਤਰ ਵਿਰੋਧ ਕਰੇਗਾ, ਪਹਿਲਾਂ ਮਿੱਤਰ ਵਿਰੋਧ ਕਰੇਗਾ, ਹੁਣ ਗੁਰੂ ਵਿਰੋਧ ਕਰੇਗਾ, ਪਹਿਲਾਂ ਜਦੋਂ ਕਾਮ ਆਉਣ ਲੱਗੇਗਾ ਪਹਿਲਾਂ ਗੁਰੂ ਨੇ ਰੋਕਣਾ, ਕਾਮ ਆਉਣ ਲੱਗ ਕ੍ਰੋਧ ਆਉਣ ਲੱਗੇਗਾ ਗੁਰੂ ਨੇ ਰੋਕ ਦੇਣਾ, ਲੋਭ ਮੋਹ ਹੰਕਾਰ ਆਉਣ ਲੱਗੇਗਾ ਗੁਰੂ ਨੇ ਰੋਕ ਦੇਣਾ, ਕਿਉਂਕਿ ਹੁਣ ਮਿੱਤਰਤਾ ਗੁਰੂ ਨਾਲ ਬਣ ਗਈ, ਪੰਜਾਂ ਨਾਲੋਂ ਸੰਗ ਗੁਰੂ ਸਾਹਿਬ ਕਹਿੰਦੇ ਟੁੱਟ ਗਿਆ, ਮੋਹ ਰਹਿਤ ਵਿਕਾਰ ਥਾਕੇ, ਮੋਹ ਤੋਂ ਰਹਿਤ ਹੋ ਗਿਆ, ਵਿਕਾਰ ਸਾਰੇ ਖਤਮ ਹੋ ਗਏ, ਪੰਚ ਤੇ ਸੰਗ ਟੁੱਟਾ, ਔਰ ਇਹਨਾਂ ਪੰਜਾਂ ਦੇ ਨਾਲੋਂ ਸੰਗ ਵੀ ਟੁੱਟ ਗਿਆ, ਮਿੱਤਰਤਾ ਵੀ ਟੁੱਟ ਗਈ, ਕਹੋ ਨਾਨਕ ਤਿੰਨ ਖੰਨੀਆਂ ਵਹੀਆਂ, ਨਾਨਕ ਜੀ ਇਹ ਗੱਲ ਆਖੋ ਮੈਂ ਉਹਨਾਂ ਤੋਂ ਇੱਕ ਇੱਕ ਖੰਨੀ ਕੁਰਬਾਨ ਜਾਣਾ, ਜਿਨ ਘੱਟ ਮੇਰਾ ਹਰ ਪ੍ਰਭ ਬੂਠਾ, ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਅਕਾਲ ਪੁਰਖ ਆ ਕੇ ਵੱਸ ਗਿਆ, ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਵਾਰ ਨਹੀਂ ਜਾਣਾ। ਮਾਲਕ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ, ਵਾਰ ਨੇ ਬਲਿਹਾਰ ਨੇ ਲੱਖ ਵਰੀਆ, ਨਮਹੋ ਨਾਮ ਸਾਹਿਬ ਕੋ ਪ੍ਰਾਨ ਅਦਰੀਆ, ਅਕਾਲ ਪੁਰਖ ਦਾ ਨਾਮ ਮੇਰੇ ਪ੍ਰਾਣਾਂ ਦਾ ਆਸਰਾ, ਉਹਦੇ ਚਰਨਾਂ ਵਿੱਚ ਨਮਸਕਾਰ ਹੈ, ਅਤੇ ਮੈਂ ਉਹਦੇ ਤੋਂ ਲੱਖਾਂ ਵਾਰ ਕੁਰਬਾਨ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਜਿਨ੍ਹਾਂ ਰੱਬੀ ਪਿਆਰਿਆਂ ਦੇ ਹਿਰਦਿਆਂ ਵਿੱਚ ਅਕਾਲ ਦਾ ਨਾਮ ਵਸਿਆ, ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਵਾਰ ਨਹੀਂ ਜਾਂਦਾ, ਕੁਰਬਾਨ ਜਾਂਦਾ ਹਾਂ। ਜਿਵੇਂ ਆਪਾਂ ਇੱਕ ਬਚਨ ਸਤਿਗੁਰੂ ਜੀ ਕਾ ਪੜ੍ਹਦੇ ਹਾਂ, ਕਬੀਰ ਸੁਪਨੇ ਹੋਂ ਬਰੁੜਾਏ ਕਹਿ, ਜੇਹ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪੰਨ ਹੀ ਮੇਰਾ ਤਨ ਕੋ ਚਾਮ, ਮੈਂ ਆਪਣੇ ਤਨ ਦੇ ਚੰਮ ਦੇ ਜੋੜੇ ਬਣਾ ਕੇ ਪਾਉਣ ਨੂੰ ਤਿਆਰ ਹਾਂ ਉਹਨਾਂ ਦੇ ਚਰਨਾਂ 'ਚ, ਜਿਨ੍ਹਾਂ ਨੇ ਅਕਾਲ ਪੁਰਖ ਨਾਲ ਆਪਣਾ ਆਪਾ ਜੋੜਿਆ, ਆਪਣੇ ਹਿਰਦੇ ਵਿੱਚ ਅਕਾਲ ਪੁਰਖ ਨਾਲ ਜਿਨ੍ਹਾਂ ਨੇ ਪ੍ਰੇਮ ਬਣਾ ਲਿਆ। ਇਸ ਤਰ੍ਹਾਂ ਜੀ ਅੱਜ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਇਸ ਸ਼ਬਦ ਦੇ ਤੀਸਰੇ ਪਦੇ ਔਰ ਨਾਲ ਲੱਗਦੇ ਸ਼ਲੋਕ ਰਾਹੀਂ ਸਾਨੂੰ ਮਤ ਦਿੰਦੇ ਨੇ। ਸਤਿਗੁਰੂ ਕਿਰਪਾ ਕਰਨ, ਗੁਰੂ ਪਾਤਸ਼ਾਹ ਦੇ ਦੱਸੇ ਉਪਦੇਸ਼ ਉੱਤੇ ਚੱਲਣਾ ਆ ਜਾਏ, ਜ਼ਹਿਰ ਛੱਡ ਅੰਮ੍ਰਿਤ ਨਾਲ ਅਸੀਂ ਜੁੜੀਏ, ਖੰਡੇ ਬਾਟੇ ਕੀ ਪਾਹੁਲ ਲਈਏ, ਖੰਡੇ ਬਾਟੇ ਕੀ ਪਾਹੁਲ ਦੇ ਨਾਲ ਨਾਲ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਮਨਾਂ ਦਾ ਆਧਾਰ ਬਣਾਈਏ, ਮਨ ਉਹਦੇ ਭਰੋਸੇ ਉੱਤੇ ਜਿਉਣਾ ਸਿੱਖ ਲਏ, ਤਾਂ ਜੋ ਆਪਣੀਆਂ ਜ਼ਿੰਦਗੀਆਂ ਜੀਵਨ ਸਫਲ ਕਰਕੇ ਜਾਈਏ, ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਾਹਿਬ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ।

0: जिन घट मेरा हर प्रभ उठा।
1: वाहे गुरु जी का खालसा, वाहे

ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਾਵੇ ਤਾਏ ਸਭ ਥਾਈ ਹੋਈ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ।

ਤੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਵਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬ

ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮੰਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ।

ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਅੰਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਨ ਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦਤੂਰਾ, ਨਾਨਕ ਸ਼ਰਨ ਤੁਹਾਰੀਆਂ ਦੇਖੋ ਸਦਾ ਹਜੂਰ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ। ਜੇਤ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਗੁਣ ਹਮਾਰੇ ਦਇਆ ਕਰੋ ਕਿਸ਼ ਮੇਰੇ ਪਾਵੋ। ਡੁੱਬਦੇ ਪੱਥਰ ਤਾਰੇ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥੇ ਛਤਰ ਤਰੇ ਜਾ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ ਨੀਚੇ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ।

ਮਣੀ ਸਿੱਧ ਸਾਧਕ ਤਰਸੈ ਸਭ ਲੋਏ ਉਰੈ ਪਾਗ ਪ੍ਰਪਤ ਹੋਇ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਈ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਇ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਈ ਸੱਚ ਸਾਚਾ ਸਚਿਆਪ ਦ੍ਰਿੜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Black, blue, black, blue.

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ

0: ਮੈਂ ਜਪੇ ਕੋ ਨਾ
1: ਜੋਲ ਜਪੇ ਤਿਸ ਕੀ ਕਥ ਹੋਏ ਸਾਸੰ ਪਾਵੇ ਦਨ ਕੋਏ
0: ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਮ ਮਗਤ ਪਾਥਰ ਕੋ ਤਾਰੈ
1: ਰੋ ਰੋ ਕਾਉ ਕਦ ਨਾਮ ਕਲਿਆਣ ਰੂ ਮੰਗਲ ਗੁਣ ਗਾ
0: ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਦੁਰ ਕਰਮ
1: ਜਿਸ ਕੇ ਮਨ ਪਾਰਮ ਕਾਨਵਾ ਤਿਸ ਕਾ ਨਾਮ ਸਤ ਰਾਮ ਦਾ
0: ਨਗਰੀ ਆਇਆ ਦਾਦ ਸੰਤਨ ਭਾਏ ਤਿਨ
1: ਪਾਇਆ ਹਰ ਜਾਨ ਸੋ ਦਾ ਦਰਗਹ ਪਰਵਾ
0: ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ

0: ਧੁਰੀ ਪਿਆ ਨਾਨਕ ਜੋਤੀ ਸਭਾਵੈ ਸੋਈ ਥਿਆ।
1: ਸੰਤ ਕੇ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕਉ ਦਰਗਹਿ ਮਿਲੇ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨੇ ਮਰੈ ਨ ਜਿਵਾਈਐ।
1: ਸੰਤ ਕੇ ਦੁਖੀ ਕੀ ਪੁਜੈ ਨ ਆਸਾ, ਸੰਤ ਕਾ ਦੁਖੀ ਉਡ ਚਲੇ ਨ ਰਾਸਾ।
0: ਸੰਤ ਕਾ ਦੁਖ ਨ ਤਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤ ਨ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਕੀ

0: ਸਰਬ ਰੋਗ ਤੇ ਉਹ ਹਰ ਜਨ
1: ਰਹਿ ਕੀਰਤਨ ਕਰ ਬਖਿਆਣ ਗ੍ਰਸਤ ਮੈਂ ਸੋਈ ਨਰਵਾਨ
0: ਏਕ ਉਪਰ ਜੀ ਜਨ ਕੀ ਆਸਾ ਤਿਸ ਕੀ ਕਟੀ ਹੈ ਜਮ ਕੀ ਫਾਸਾ
1: ਹਰ ਰੂਪ ਕੀ ਜਿਸ ਮਨ ਭੂਖ ਨਾਣ ਤਿਸ ਨ ਲਾਗੇ ਦੂਰ
0: ਜਿਸ ਕੋ ਹਰ ਬ੍ਰਹਮਨ ਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰੇ
0: ਐਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਦੋ ਸੀਜਿਆ ਗੁਰ ਪ੍ਰਸਾਦ ਤਾ ਸਭ ਬੁਝਿਆ
0: ਦੇਖੂੰ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂ
1: ਨਾ ਕੀ ਜਨ ਮੈਂ ਨਾ ਕਛ ਮਰੇ ਆਪਣ ਚਲ ਤੇ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੀ
1: ਆਪੇ ਆਪ ਸਗਲ ਮੈਂ ਆਪ ਅਨੁਗ ਜੁਗ ਰਹਿ ਥਾ ਪੋਥਾ
0: ਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੇ ਹੋ ਬ੍ਰਹਮੰਡ
1: ਆਪੇ ਪੁਰਖ ਪ੍ਰਤਾਪ

0: ਲਏ ਕਿਰਪਾਲ ਗੁਰ ਕਾ ਸ਼ਬਦ ਜਬ ਭਏ ਨਿਹਾਲ
1: ਉਹਦੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜ ਪਾਗੇ
0: ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾ

0: ਗੁਰ ਸਦਾ ਦਿਆ
1: ਸਿੱਖੀ ਗੁਰਮਤ ਮਲ ਹਰੇ ਗੁਰਵਤਨੀ ਹਰਾ ਨਾਮ ਉਚਰੈ
0: ਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ
1: ਸਤਿ ਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡ ਭਾਗੀ ਹੈ
0: ਗੁਰ ਸਿੱਖ ਹਲਤ ਪਲਸ ਸੁਆਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ
1: ਗੁਰ ਕੈ ਗੈ ਸੇਵ ਗੁਜਰੈ ਗੁਰ ਕੀ ਆਗਿਆ ਮਨ ਮੈਂ ਸਹੇ
0: ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ
1: ਮਨ ਵਿੱਚ

0: ਕਮਲ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੇ
1: ਕੋਟੇ ਕੋ ਆਧਾਰ ਨਾਨਕ ਮਾਗੇ ਨਾਮ ਪ੍ਰਭ
0: ਕੀ ਦੁਸ਼ਟ ਮਾਸਕ ਹੋਏ ਹਰਸ ਪਾਵੇ ਬਿਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਕ ਨਹੀਂ ਡੋਲਾ
0: ਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ
1: ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ਼ ਅੰਦਿਨ ਲਿਵਲਾ
0: ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ

0: ਕਿਛ ਦੀਆ ਸੋ ਕੌ ਬਿਸਰਾ ਜੀ ਜੀਵਨ ਜੀਆ
1: ਸੋ ਕੌ ਬਿਸਰਾ ਜੀ ਅਗਨ ਮੇ ਰੱਖੇ ਗੁਰਪ੍ਰਸਾਦ ਕੋ ਬਿੱਲਾ ਲਾਖੇ
0: ਸੋ ਕੌ ਬਿਸਰਾ ਜੀ ਬਿਕਤੇ ਕਾਟੇ ਜਨਮ ਜਨਮ ਕਾ ਟੂਟਾ
1: ਗੁਰ ਪੂਰੇ ਪਤੇ ਬੁਝਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ
0: ਜਨ ਸੰਤ ਕਰੋ ਏਕਾ ਮਾਨ ਤੇ ਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਓ।

0: ਨਾਹੀ ਪਰ
1: ਇੱਕ ਇੱਕ ਭਵੰਤਾ ਤੇ ਕੋਣਾ ਜਿਨ ਕਿਸੇ ਲਾਗੇ ਚਿੰਤਾ
0: ਆਪਨ ਆਪ ਆਪ ਤਿਆਰਾ ਤੇ ਕੌਣ ਕਥੇ ਕੌਣ ਸੁਣੇ
1: ਬਹੁ ਬੇਅੰਤ ਉੱਚਾ ਨਾਨਕਾ ਸੋ ਆਪੇ ਪਹੁੰਚਾ
0: ਆਪ ਰਚਿਓ ਪਰ

0: ਸੁਣਾ
1: ਆਵਣ ਜਾਨਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ
0: ਮਤ ਅਲਿਪਤੋ ਰਹੇ ਜੋ ਕਿਛ ਕਹਿਣਾ ਸੁਆਪੇ
1: ਆਗਿਆ ਆਵੇ ਆਗਿਆ ਜਾਏ ਨਾਨਕ ਜਪਾਵੇ ਤਾਲੇ ਸਮਾਏ
0: ਹੋਏ ਸੁਨਾਹੀ ਬੁਰਾ ਹੋ ਰਹਿ ਕਹੂੰ ਕਿ ਨੈ ਕਛ
1: ਆਪਲਾ ਕਰਤੂਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ
0: ਸਾਥਧਾਰੀ ਸਭ ਸਾਥ ਓਤ ਪੋਤ ਆਪਨ ਸੰਗਰਾ
1: ਤਾਕੀਂਗਤ ਮਿਲ ਕਹੀਂ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਉ, ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ।

0: ਜਲ ਥਲ ਮਹੀਲ ਸੋਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਅੱਜ ਦੇ ਨਾਮ ਸਿਮਰਨ ਸਮਾਗਮ ਦੇ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੈ ਮਨ ਬਿਸਰਾਮ, ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਆਪ ਜੀਆਂ ਨੇ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦੀ ਇਹ ਪਾਵਨ ਬਾਣੀ ਹੈ, ਜਿੱਥੇ ਆਪ ਜੀ ਗੁਰਬਾਣੀ ਕੀਰਤਨ ਗੁਰਬਾਣੀ ਪਾਠ ਸਰਵਣ ਕਰਦੇ ਹੋ ਉੱਥੇ ਗੁਰਬਾਣੀ ਦੀ ਵਿਚਾਰ ਵੀ ਹੈ। ਅੱਜ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 11ਵਾਂ ਸਲੋਕ ਆਪ ਜੀਆਂ ਨੇ ਸਰਵਣ ਕੀਤਾ ਹੈ। 11ਵੇਂ ਸਲੋਕ ਵਿੱਚ ਔਰ 11ਵੀਂ ਅਸ਼ਟਪਦੀ ਵਿੱਚ ਸਤਿਗੁਰੂ ਮਹਾਰਾਜ ਜੀ ਸਾਨੂੰ ਕੀ ਸਮਝਾਉਂਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਮਝਣ ਦਾ ਯਤਨ ਕਰੀਏ ਜੀ।
0: ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ।
1: ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ। ਜਦੋਂ ਅਸੀਂ ਗੁਰਬਾਣੀ ਦਾ ਪਾਠ ਜਾਂ ਜਪਜੀ ਸਾਹਿਬ ਜੀ ਦਾ ਪਾਠ ਆਰੰਭਤਾ ਦੇ ਵਿੱਚ ਅਸੀਂ ਜੁੜਦੇ ਹਾਂ ਤਾਂ ਇੱਕ ਉਹ ਓਂਕਾਰ ਸਾਨੂੰ ਇੱਕ ਦੇ ਨਾਲ ਜੋੜਿਆ ਹੈ, ਔਰ ਇੱਕ ਦੀ ਪਰਿਭਾਸ਼ਾ ਇੱਕ ਦੀ ਡੈਫੀਨੇਸ਼ਨ ਸਾਨੂੰ ਗੁਰਬਾਣੀ ਦੇ ਰਾਹੀਂ ਸਮਝਾਈ ਹੈ। ਪਰਮਾਤਮਾ ਇੱਕ ਹੈ, ਕਰਤਾ ਪੁਰਖ ਇੱਕ ਹੈ, ਇਹ ਪੂਰੀ ਦੀ ਪੂਰੀ ਦੁਨੀਆ ਪੂਰਾ ਬ੍ਰਹਿਮੰਡ ਪੂਰਾ ਸੰਸਾਰ ਇੱਕ ਅਕਾਲ ਪੁਰਖ ਪਰਮੇਸ਼ਵਰ ਤੋਂ ਬਣਿਆ ਹੈ। ਕਾਦਰ ਤੋਂ ਕੁਦਰਤ ਨੂੰ ਸਾਜਿਆ ਗਿਆ, ਨਿਰੰਕਾਰ ਤੋਂ ਸੰਸਾਰ ਦੀ ਰਚਨਾ ਹੋਈ ਹੈ। ਅਗਰ ਅਸੀਂ ਕੁਦਰਤ ਵਾਲਾ ਪਾਸਾ ਦੇਖੀਏ ਤਾਂ ਅਨੰਤ ਇਸ ਕੁਦਰਤ ਦੇ ਰੰਗ ਨੇ, ਰੂਪ ਹੈ, ਰੰਗ ਹੈ, ਆਕਾਰ ਹੈ, ਅਨੰਤ ਹੀ ਨੇ। ਪਰ ਜੇ ਅਸੀਂ ਕਾਦਰ ਦੀ ਗੱਲ ਕਰੀਏ ਤਾਂ ਉਹ ਇੱਕ ਹੈ ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਉਹ ਰੂਪ ਰੰਗ ਤੋਂ ਨਿਆਰਾ ਹੈ। ਫੁੱਲ ਕਈ ਰੰਗਾਂ ਦੇ ਹੁੰਦੇ ਨੇ, ਕਈ ਆਕਾਰ ਦੇ, ਕਈ ਰੰਗਾਂ ਦੇ, ਪਰ ਜਿਹਦੀ ਉਹਦੇ ਵਿੱਚੋਂ ਮਿਲਣ ਵਾਲੀ ਖੁਸ਼ਬੋ ਹੈ ਉਹਦਾ ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ, ਉਹ ਰੰਗ ਔਰ ਆਕਾਰ ਤੋਂ ਰਹਿਤ ਹੈ। ਜਿਹੜੀ ਫੁੱਲਾਂ ਵਿੱਚੋਂ ਖੁਸ਼ਬੋ ਮਿਲਦੀ ਹੈ, ਪਰ ਫੁੱਲ ਦੇਖਾਂਗੇ ਤਾਂ ਕਿੰਨੇ ਤਰ੍ਹਾਂ ਦੇ ਨੇ। ਪਰਮਾਤਮਾ ਇੱਕ ਹੈ, ਅਸੀਂ ਇੱਕ ਦੇ ਨਾਲ ਹੀ ਜੁੜਨਾ ਹੈ। ਉਹ ਕਰਤਾ ਪੁਰਖ ਜਿਹਨੇ ਸਾਨੂੰ ਤੁਹਾਨੂੰ ਸਾਜਿਆ ਹੈ, ਸਵਾਰਿਆ ਹੈ, ਸ਼ਿੰਗਾਰਿਆ ਹੈ, ਵੱਖ ਵੱਖ ਜੂਨਾਂ ਬਣਾਈਆਂ ਨੇ, ਉਹਨਾਂ ਦੀਆਂ ਸ਼ਕਲਾਂ ਬਣਾਈਆਂ ਨੇ, ਚਾਰ ਖਾਣੀਆਂ ਔਰ 84 ਲੱਖ ਜੂਨਾਂ, ਜਿਹਦਾ ਜ਼ਿਕਰ ਅਕਸਰ ਆਪਾਂ ਹੁੰਦਾ ਵੀ ਹੈ ਅਤੇ ਸੁਣਦੇ ਵੀ ਹਾਂ। ਚਾਰ ਖਾਣੀਆਂ ਅੰਡਜ, ਜੇਰਜ, ਸੇਤਜ, ਉਤਪੁਜ, ਇਹਦੇ ਵਿੱਚੋਂ ਦੀ 84 ਲੱਖ ਜੂਨ ਉਪਾਈ, ਪਰ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਇੱਕ ਪਰਮੇਸ਼ਵਰ ਹੈ। ਬਿਲਡਿੰਗ ਅਸੀਂ ਦੇਖਦੇ ਹਾਂ, ਇਹ ਬਿਲਡਿੰਗ ਬਣਾਉਣ ਵਾਲੇ ਕਿੰਨੇ ਹੋਣਗੇ? ਕੋਈ ਵੀ ਚੀਜ਼ ਹੈ, ਮਸ਼ੀਨਰੀ ਹੈ, ਉਹਨੂੰ ਬਣਾਉਣ ਵਾਲੇ ਕਿੰਨੇ ਹੋਣਗੇ? ਕੋਈ ਵੀ ਕੁਦਰਤ ਵਿੱਚ ਤੁਸੀਂ ਦੇਖੋ, ਜੋ ਬੰਦੇ ਦੇ ਹੱਥੋਂ ਦੀ ਬਣੀ ਹੋਈ ਮਸ਼ੀਨਰੀ ਹੈ, ਵਸਤੂ ਹੈ, ਉਹਨੂੰ ਬਣਾਉਣ ਵਾਲੇ ਕਿੰਨੇ ਹੋਣਗੇ? ਪਰ ਪੂਰੀ ਕੁਦਰਤ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਵਰ ਹੈ, ਔਰ ਉਹ ਸਰਵ ਕਲਾ ਸਮਰੱਥ ਹੈ। ਜਿਹਨੇ ਇਹ ਸ੍ਰਿਸ਼ਟੀ ਨੂੰ ਸਾਜਿਆ, ਉਹਦੇ ਹੁਕਮ ਦੇ ਵਿੱਚ ਹੀ ਪੂਰਾ ਸੰਸਾਰ ਹੈ। ਇਹ ਸਾਰੀ ਸਥਾਪਨਾ ਜਿਹੜੀ ਹੈ, ਇਹ ਕੁਦਰਤ ਦੀ ਪਰਮਾਤਮਾ ਨੇ ਕੀਤੀ ਹੈ, ਪਰ ਉਹਦੀ ਸਥਾਪਨਾ ਕੋਈ ਵੀ ਨਹੀਂ ਕਰ ਸਕਦਾ। ਇਹ ਪੂਰਾ ਸੰਸਾਰ ਉਹਦਾ ਹੀ ਬਣਾਇਆ ਹੋਇਆ ਹੈ। ਸਭੇ ਰੰਗ ਨਾਰਾਇਣ ਨੇ, ਇਹ ਸਾਰੇ ਰੰਗ ਉਹਦੇ ਨੇ, ਪਰ ਉਹਨੂੰ ਬਣਾਉਣ ਵਾਲਾ ਕੋਈ ਵੀ ਨਹੀਂ ਹੈ, ਕਿਉਂਕਿ ਇੱਕ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ ਹੈ, ਇੱਕ ਤੋਂ ਬਾਅਦ ਪਰ ਏਕਾ ਵਾ ਦਿੱਤਾ, ਏਕਾ ਇੱਕ ਲਿਖ ਦਿੱਤਾ। ਅਗਰ ਇੱਕ ਤੋਂ ਅਸੀਂ ਪਹਿਲਾਂ ਜ਼ੀਰੋ ਲਿਖ ਦਾਂਗੇ, ਉਸ ਜ਼ੀਰੋ ਦਾ ਕੋਈ ਮੁੱਲ ਨਹੀਂ ਹੈ। ਅਗਰ ਇੱਕ ਤੋਂ ਬਾਅਦ ਅਸੀਂ ਜ਼ੀਰੋ ਲਿਖਾਂਗੇ ਤਾਂ ਉਹ 10 ਗੁਣਾ, 2 ਲਿਖਾਂਗੇ 100 ਗੁਣਾ, 100 ਹੋ ਜਾਏਗਾ, ਫਿਰ 1000 ਹੋ ਜਾਏਗਾ, ਫਿਰ 1,00,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000, अगर एक तो पहला जीरो है तो वह कोई मुल नहीं है, एक ने एक ही रहना है। परमात्मा तो पहला कुछ भी नहीं है, उसे परमात्मा ने ये बहुरंगी दुनिया बनाई है। जब जी साहब जी की बाणी विच असीं पढ़ते हाँ, थापिया ना जाए कीता ना होए आपे आप निरंजन सोए, उदी स्थापना नहीं कीती जा सकती, उनु ना बनाया जा सकता है। असीं उदे बनाए हाँ पर असीं उनु नहीं बना सकते, वो बना भी सकता है मिटा भी सकता है। गुरु अर्जन देव महाराज कहिंदे एक नाल जुड़ो, एक दे गुण गाओ, एक दा नाम जपो, क्योंकि वो परमात्मा एक ही है। करण कारण प्रभ एक है, करण वाला भी वो है करवाउण वाला भी वो है, एक है। दूसर नाही कोई, कोई होर है ही नहीं उहदे वर्गा कोई दूजा। तुद बिन दूजा नाही कोई, तू करतार करे सोए। रब वर्गा दुनिया दे विच होर

0: कारण प्रभ एक है ना, मैं उदे तो सद के जावा, उदे तो बलहारे जावा, कुरबान जावा। जल थल मही अल सोए, जल पानी, थल धरती दे हेठा, मही अल आसमान। जिहड़ा कण कण दे विच वसिया होया है करता पुरख, जो हर एक दे हिरदे विच समाया होया है, एक है, अनेक है, अनेक है, फिर एक है, वो एक भी है ते अनेक भी है, अनेक विच हो के भी वो एक है। गुरु अर्जन देव महाराज कहिंदे मैं बलहारे जावां, ये 11वां श्लोक। हुण 11वीं अष्टपदी दे विच पहले पदे अंदर, क्योंकि श्लोक तो महाराज ने उच्चारण करता, इहदा खुलासा जिहड़ा वो अष्टपदी है। श्लोक नूं समझण लई सानूं महाराज ने 8 पदे दिते आ, ताकि असीं इहनूं समझ सकीए भी श्लोक दा मतलब की है। सतगुरु महाराज जी पहले पदे विच किरपा करदे हन,
1: अष्टपदी करण करावन करण योग।
0: महाराज कहिंदे ओ योग, योग कहिंदे समर्था, पावर। ये परमात्मा दे हथ विच ही पावर है, वो बना भी सकदा है, मिटा भी सकदा है। वो इस संसार दी रचना जिन्हें कीती है, वो इनू बना के चला भी सकदा है। इस योग ये समर्था केवल परमात्मा दे हथ है।
1: जो तिस पावै सोई होवै,
0: ये कुदरत ओदी है, आपां भी उहदे बनाए होए, उहदे सवासां दे आसरे चल रहे हां। इसलिए जो उहनूं पाउणा है उह होणा है, मेरे चाहुण जां ना चाहुण नाल कुछ नहीं होणा। जो परमात्मा नूं पाउंदा है, क्योंकि ये पूरा संसार उहदे हुक्म दे विच है, हुक्म है अंदर सब को, बाहर हुक्म ना कोई। महाराज कहिंदे जो होना उहदे हुक्म विच, जो उहनूं पाउणा है पाउंदा है, चंगा लगदा है उही कुछ हुंदा है।
1: खिन महि थाप उथापन हरा,
0: परमात्मा इन्नी समर्था दा मालक है कि खिन अख झमकण जिन्ने समय च वह बना भी सकदा ते मिटा भी सकदा। जन्म भी एक पल विच है ते मौत भी एक पल विच ही है। इसलिए बनाउन वाला जिहड़ा है वह एक अख झमकदे समय च बना भी सकदा ते मिटा भी सकदा है।
1: अंत नहीं किछ पारावारा,
0: ओ परमेश्वर अगम है, अगाह है, अथाह है, उहदा अंत ही नहीं पाया जा सकदा। जो परमेश्वर है अंत नहीं किछ पारावारा, ना उहदा कोई परला किनारा, ना ही कोई उहदा अंत, उह ते बेअंत है, जिहदा अंत कोई नहीं पा सकदा है।
1: हुक्मे तार तर रहावै,
0: ये जो भी आपां कुदरत देख रहे हैं ये उस परमात्मा दे सहारे बनी है। पर जे आपां देख रहे हैं तो कोई हुण आसमान है, आसमान दे थले कोई सहारा नज़र आउंदा है, कोई सपोर्ट, कोई थंबी लगी होवे, कोई किसी किसे तरह की कोई सपोर्ट दिती होवे, आसमान दे थले तां कुछ भी नहीं है। फिर ये आसमान किदे आसरे टिकिया होया है? ये धरती है, घूम रही है, धरती चक्कर लगा रही है, ये गोल है, ये किदे सहारे घूम रही है, कौन इनू घुमा रहा है? आपां साह लै रहे हैं, किदे आसरे लै रहे हैं? इसलिए वह परमात्मा ने अपने हुक्म विच ये सारी रचना कीती, और एक किसे दे सहारे दी लोड़ नहीं। वो मालक नहीं ऐसी खेड बना देती है कि ये बिना सहारे सब कुछ चल रहा है।
1: हुक्मे उपजे हुक्म समावे,
0: उदे हुक्म दे विच ही जन्म है, उदे हुक्म विच ही मरना मौत है, उदे हुक्म तो बाहर नहीं। जन्म भी उहदे हुक्म च आउणा, मौत भी उहदे हुक्म च है। असीं उहदे हुक्म नूं मनणा है, उहनूं समझ के उहदे हुक्म विच चलना है। वाहिगुरु ਸਾਨੂੰ ਤੁਹਾਡੇ ਹੁਕਮ ਵਿੱਚ ਤੁਰਨਾ ਆ ਜਾਏ, ਤੁਹਾਡੇ ਹੁਕਮ ਵਿੱਚ ਚੱਲਣਾ ਆ ਜਾਏ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਈ ਖੜੋਵਣਾ। ਕਿਉਂਕਿ ਅਸੀਂ ਉਹਦੇ ਹੁਕਮ 'ਚ ਨਹੀਂ ਨਾ ਰਹਿੰਦੇ, ਉਹਦੇ ਹੁਕਮ 'ਚ ਚੱਲਣਾ ਔਖਾ ਲੱਗਦਾ। ਪਰ ਸੱਚ ਤਾਂ ਇਹ ਹੈ ਕਿ ਉਪਜੇ ਵੀ ਉਹਦੇ ਹੁਕਮ 'ਚ, ਸਮਾ ਵੀ ਉਹਦੇ ਹੁਕਮ 'ਚ ਜਾਣਾ। ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੇ ਕਾਲ। ਪੂਰੀ ਦੁਨੀਆ ਦੇ ਵਿੱਚ ਜੋ ਉਪਜਿਆ ਉਹਨੇ ਬਿਨਸ ਜਾਣਾ ਹੈ, ਇਹ ਉਹਦੇ ਹੁਕਮ ਦੇ ਵਿੱਚ ਹੈ।
1: ਹੁਕਮੇ ਊਚ ਨੀਚ ਵਿਵਹਾਰ।
0: ਪਰਮਾਤਮਾ ਨੇ ਮਨੁੱਖਾ ਜਨਮ ਦੇ ਦਿੱਤਾ, ਕਈ ਉੱਤਮ ਕਰਮ ਕਰ ਰਹੇ ਨੇ, ਕਈ ਨੀਚ ਕਰਮ ਮਾੜੇ ਕਰਮ ਕਰ ਰਹੇ ਆ। ਹੈ ਇਹ ਵੀ ਉਹਦੇ ਹੁਕਮ 'ਚ ਹੀ ਹੈ, ਪਰ ਥੋੜ੍ਹਾ ਧਿਆਨ ਦੇਣਾ। ਅਸੀਂ ਕਹਾਂਗੇ ਮਾੜਾ ਕੰਮ ਵੀ ਰੱਬ ਦੇ ਹੁਕਮ 'ਚ ਹੈ, ਅਤੇ ਫਿਰ ਅਸੀਂ ਮਾੜਾ ਅਸੀਂ ਥੋੜ੍ਹੀ ਕੀਤਾ ਹੈ, ਇਹ ਤਾਂ ਉਹਦੇ ਹੁਕਮ 'ਚ ਹੈ। ਅਸਲ ਵਿੱਚ ਜਿਹੜਾ ਕੋਈ ਮਾੜਾ ਕਰਮ ਕਰ ਰਿਹਾ, ਕੋਈ ਚੰਗਾ ਕਰਮ ਕਰ ਰਿਹਾ, ਇਹ ਵੀ ਸਾਡੇ ਕਰਮ ਦੇ ਹੀ ਅਨੁਸਾਰ ਹੈ। ਪਰਮਾਤਮਾ ਨੇ ਸਾਡੇ ਜੋ ਪਿਛਲੇ ਕਰਮ ਨੇ ਉਹਦੇ ਮੁਤਾਬਕ ਸਾਨੂੰ ਅੱਗੇ ਹੁਕਮ ਕਰਕੇ ਫਲ ਦਿੱਤਾ। ਕੋਈ ਮਾੜੀ ਸੰਗਤ ਵਿੱਚ ਹੈ, ਕੋਈ ਚੰਗੀ 'ਚ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਕਰਮ ਆਪਣੇ ਨੇ, ਕੁਝ ਪਿਛਲੇ ਬੀਤੇ ਹੋਏ ਸਮੇਂ ਦੇ ਕਰਮ ਨੇ, ਕੁਝ ਅੱਜ ਕਰਮ ਹੈ, ਕੁਝ ਕੱਲ੍ਹ ਕਰਾਂਗੇ। ਕਰਮ ਦਾ ਫਲ ਹੈ ਇਹ। ਅਸੀਂ ਦੇਖਣਾ ਕਿ ਮੈਂ ਜ਼ਹਿਰ ਬੀਜਣੀ ਹੈ ਕਿ ਅੰਮ੍ਰਿਤ ਬੀਜਣਾ। ਜੋ ਬੀਜਣਾ ਉਹੀ ਕੁਛ ਮਿਲਣਾ। ਜਿਹਾ ਬੀਜੈ ਸੋ ਲੁਣੇ ਕਰਮਾਂ ਸੰਧੜਾ ਖੇਲ। ਕਈ ਨੀਚ ਨੇ, ਕਈ ਉੱਤਮ ਉੱਚੀ ਮੱਤ ਦੇ ਧਾਰਨੀ ਨੇ, ਇਹ ਵੀ ਹੈ ਉਹਦਾ ਹੀ ਹੁਕਮ ਹੈ, ਪਰ ਕਰਮ ਸਾਡੇ ਹਨ।
1: ਹੁਕਮੇ ਅਨੇਕ ਰੰਗ ਪ੍ਰਕਾਰ।
0: ਜਿੰਨੇ ਵੀ ਰੰਗ ਤੁਸੀਂ ਦੁਨੀਆ ਦੇ ਦੇਖ ਰਹੇ ਹੋ, ਜਿੰਨੇ ਵੀ ਰੰਗ, ਇਹ ਸਭ ਰੰਗ ਉਸੇ ਅਕਾਲ ਪੁਰਖ ਦੇ ਹੁਕਮ ਵਿੱਚ ਨੇ। ਪੰਛੀ ਦੇਖ ਲਓ ਕਿੰਨੇ ਸੁੰਦਰ ਸੁੰਦਰ ਨੇ, ਕਈ ਜਾਨਵਰ ਐਸੇ ਬੜੇ ਸੁੰਦਰ ਨੇ, ਫੁੱਲਾਂ ਦੇ ਵਿੱਚ ਰੰਗ ਕਿੰਨੇ ਭਰੇ ਨੇ। ਸਾਨੂੰ ਆਪਣੇ ਵੱਲ ਦੇਖ ਲਓ, ਪਰਮਾਤਮਾ ਨੇ ਸਾਨੂੰ ਇਹ ਅੱਖ ਮੂੰਹ ਨੱਕ ਕੰਨ ਘੜ ਕੇ ਕਿੰਨਾ ਸੁੰਦਰ ਰੰਗ ਦੇ ਕੇ ਬਣਾਇਆ ਹੈ। ਇਹ ਸਾਰੇ ਹੀ ਰੰਗ ਉਸ ਕਰਤਾਰ ਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਹੈ ਕਿ ਬੰਦੇ ਦੀ ਸ਼ਕਲ ਕਿੱਦਾਂ ਹੋਵੇ, ਪੰਛੀ ਦੀ ਸ਼ਕਲ ਕਿੱਦਾਂ, ਜਾਨਵਰ ਦੀ ਕਿਸ ਤਰ੍ਹਾਂ, ਜਿਹੜੇ ਕੀਟ ਪਤੰਗੇ ਆ ਉਹਨਾਂ ਦੀਆਂ ਸ਼ਕਲਾਂ ਕਿੱਦਾਂ, ਸਾਰਿਆਂ ਦੀ ਵੱਖਰੀਆਂ ਨੇ, ਪਰ ਇਹ ਰੰਗ ਭਰੇ ਕਿਹਨੇ ਆ, ਇੱਕ ਪਰਮਾਤਮਾ ਨੇ। ਉਹਦੇ ਹੁਕਮ ਵਿੱਚ ਹੀ ਇਹ ਸਾਰੇ ਰੰਗ ਆਪਾਂ ਕੁਦਰਤ ਵਿੱਚ ਦੇਖ ਰਹੇ ਹਾਂ।
1: ਕਰ ਕਰ ਦੇਖੇ ਆਪਣੀ ਵਡਿਆਈ।
0: ਉਹ ਪਰਮਾਤਮਾ ਜਿਹੜਾ ਕਰਨ ਕਾਰਨ ਪ੍ਰਭ ਯੋਗ ਹੈ, ਜਿਹਦੇ ਵਰਗਾ ਕੋਈ ਦੂਜਾ ਨਹੀਂ, ਉਹ ਕੁਦਰਤ ਨੂੰ ਬਣਾ ਕੇ ਚਲਾ ਕੇ ਆਪਣੇ ਹੁਕਮ 'ਚ ਆਪ ਹੀ ਬੈਠ ਕੇ ਦੇਖ ਰਿਹਾ ਵੀ ਇਹ ਕੀ ਕਰ ਰਹੇ ਨੇ। ਜਿਹੜੀ ਦੁਨੀਆ ਮੈਂ ਬਣਾਈ ਹੈ, ਇਹ ਦੁਨੀਆ ਦੇ ਵਿੱਚ ਇਨਸਾਨ ਕੀ ਕਰ ਰਿਹਾ, ਪਸ਼ੂ ਕੀ ਕਰ ਰਹੇ ਆ, ਜਾਨਵਰ ਕੀ ਕਰ ਰਹੇ, ਉਹਦੀ ਵਡਿਆਈ ਇਹ ਹੈ ਕਿ ਉਹ ਸਾਰੇ ਸੰਸਾਰ ਨੂੰ, ਕੁਦਰਤ ਨੂੰ ਬਣਾ ਕੇ ਆਪ ਸਭਨਾ ਵਿੱਚ ਬੈਠ ਕੇ ਵੇਖ ਰਿਹਾ ਹੈ। ਇਸ ਲਈ ਉਹਦੇ ਵਰਗਾ ਦੂਜਾ ਕੋਈ ਹੋਰ ਹੈ ਹੀ ਨਹੀਂ, ਇੱਕ ਹੀ ਹੈ ਜੋ ਸਭਨਾ ਦੇ ਵਿੱਚ ਵੱਸ ਰਿਹਾ, ਵੱਖ ਨਹੀਂ ਹੋ ਗਿਆ। ਹੁਣ ਬਿਲਡਿੰਗ ਕਿਸੇ ਨੇ ਬਣਾਈ, ਜਿਹਨੇ ਬਣਾਈ ਉਹ ਤਾਂ ਦੁਨੀਆ ਵੀ ਛੱਡ ਗਿਆ ਹੋਏਗਾ। ਕਿਸੇ ਨੇ ਮਸ਼ੀਨਰੀ ਬਣਾਈ, ਆ ਜਿੰਨੀਆਂ ਮਸ਼ੀਨਰੀਆਂ ਦੇਖਦੇ ਹਾਂ, ਹਵਾਈ ਜਹਾਜ਼, ਟ੍ਰੇਨ, ਬੱਸਾਂ, ਕਾਰਾਂ, ਇਹਦੇ ਜਿਨ੍ਹਾਂ ਨੇ ਬਣਾਈਆਂ, ਜਿਹਨੇ ਪਹਿਲੀ ਵਾਰ ਬਣਾਈ, ਉਹ ਅੱਜ ਥੋੜ੍ਹੀ ਹੈ, ਉਹ ਤਾਂ ਕਦੋਂ ਦਾ ਚਲਾ ਗਿਆ ਦੁਨੀਆ 'ਚੋਂ। ਪਰ ਜਿਹਨੇ ਸੰਸਾਰ ਸਾਨੂੰ ਤੁਹਾਨੂੰ ਬਣਾਇਆ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਕੱਲ੍ਹ ਵੀ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਅਵਿਨਾਸ਼ੀ ਹੈ, ਕਦੇ ਨਾਸ਼ ਹੋਣ ਵਾਲਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਉਹ ਸਭਨਾ ਦੇ ਵਿੱਚ ਬੈਠ ਕੇ ਦੇਖ ਰਿਹਾ ਹੈ, ਇਹ ਉਹ ਉਸ ਮਾਲਕ ਦੀ ਵਡਿਆਈ ਹੈ।
1: ਨਾਨਕ ਸਭ ਮੈਂ ਰਹਿਆ ਸਮਾਈ।
0: ਉਹ ਸਾਰਿਆਂ ਦੇ ਵਿੱਚ ਸਮਾਇਆ ਹੈ, ਕੋਈ ਐਸਾ ਨਹੀਂ ਜਿਹਦੇ ਵਿੱਚ ਰੱਬ ਦਾ ਵਾਸਾ ਨਾ ਹੋਵੇ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ पुकार, बस असी उनू महसूस नहीं कर पा रहे। असी उनू भुला के बैठे हुए हैं भी रब किड़ा देखदा है, रब किड़ा इत्थे सुणदा है, रब ते किते आसमान ते बैठा है। नहीं, महाराज कहिंदे रब तेरे अंदर ही बैठा होया है, तू अपने अंदर उनू देख, महसूस कर, उहदे नाल जुड़। किद्दां जुड़िया जाए? ये गुरबाणी इसे वास्ते दित्ती है कि वह गुरबाणी का अभ्यास कर, इहदी प्रैक्टिस कर, ताकि तैनूं अंदर एहसास होवे कि वह परमात्मा मेरे अंदर वसदा है। बुल्ले शाह ने कहा, वह तेरे तो वख नहीं तेरी देखण वाली अख, साडे कोल अख ही नहीं उहनूं देखण लई। वह अख किद्दां होएगी? जदों असी गुरबाणी का पाठ करांगे, गुरबाणी चों ज्ञान लवांगे, सोझी लवांगे, फिर सानू समझ आएगी कि वह एक है परमात्मा, रब एक है, उदे नाम बहुत ने, उदे हुक्म विच ही संसार चल रहा है, उदे हुक्म विच ही दुख सुख है। असी भी उदे हुक्म विच चल के चंगे कर्म करिए, ताकि सानू उदे हुक्म विच अगे फल चंगा मिले, सुखदाई फल मिले। इहदे वास्ते अज सानू चंगे कर्म करने पैणगे, माड़े कर्म छड़ने पैणगे, माड़ी संगत छड़नी पएगी, तां जाके उस मालक दियां खुशियां बख्शिशां दे असीं पात्र बन सकदे हां। ये ग्यारहवीं अष्टपदी विच पहले पदे अंदर महाराज ने किरपा कीती है। अरदास करो कि बाणी पढ़ी सुनी साडी सफल हो जाए, असीं इस संसार विच परमात्मा नूं महसूस करके उहदे नाल जुड़ जाइए, ताकि लोक सुखी है, परलोक सुहेले नानक हर प्रभ आपे मिले जीवन होवे। भुल चुक दी खिमा महाराज तुहाडियां हाजरियां लेखे लाउण। वाहिगुरु जी का खालसा, वाहिगुरु जी की फतेह।

ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੁਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਣਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟ ਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗੈ, ਘਰ ਸੁਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੂੰ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈਸਕ ਹੋਆ, ਤਿਤ ਕਰ ਅਹਣਦ ਵਾਜੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਪਏ ਸਰਸੇ, ਪੂਰੇ ਗੁਰਤੇ ਜਾਣੀ, ਸੁਣਤੇ ਪੁਣੀਤ ਕਹਿ ਤੇ ਪਵਿੱਤ,

बोलो जी वाहे गुरु। एक ओंकार वाहे गुरु जी की फतेह। श्री

ਦਾਸ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ।

ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਅੰਦਰ ਸ਼ਬਦ ਕੀਰਤਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਮ ਸਿਮਰਨ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮੱਤ ਬਖਸ਼ਣੀ ਦੁਆਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਜਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ।

ਕਾਚਾ ਧਨ ਸੰਚ ਹੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ।

ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਣਿਆ ਵਹਿ ਜਾਏ ਰਹਾਉ। ਮਨਮੁਖ ਭੁੱਲੇ ਸਭ ਮਰੈ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਭਾਰ। ਸਤਿਗੁਰ ਪੇਟੇ ਪੂਰੇ ਭਾਗ, ਸਾਚ ਰਤੇ ਐਨਸ ਬੈਰਾਗ।

सिद साधक तरसै सब लोए, पूरे भाग प्राप्त होए, सब

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ। ਵਾਹਿਗੁਰੂ।

ਬਲਿਹਾਰੀ ਕੁਦਰਤ ਵਸਿਆ ਤਰੰਤ ਨਾ ਝਾਈ ਲਿਖ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਪ੍ਰਭੂ ਰਹਿਆ ਤੂੰ ਸੱਚਾ ਸਾਹਿਬ ਸਤਿ ਸਵਾਲ ਜਿਨ

ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ।

ਜਾ ਯਾਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ।

ਚੇਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝੀ ਮਾਏ।

ਬੁੱਧ ਧਰੋ ਪਿਆਰੋ, ਸਾਚਾ ਨਾ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਾਰਸ ਭਾਗੈ, ਕਾਰਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ,

ਆਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ

ਕੇ ਅਣਡਿਠ ਕੀਤਾ ਥਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੁ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਵਾਰਿਆਂ ਨਾਲ ਚਰਾਏ ਗਏ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ, ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ, ਭਰੋਸਾ ਦਾਨ ਦਾਨਾ ਸਿਰਦਾ ਨਾਮ ਦਾਨ, ਸ਼੍ਰੀ ਅੰਮ੍ਰਿਤਸਰ।

ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰਹੋ ਕਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਹਮੇ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋ ਪਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਤੀਜਾ।

ਬਿਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ।

मन मुख पुले सब मरह गवार, पव जल डूबे ना उरवार ना पार।

ਸਭ ਕਿਛ ਸਾਚਾ ਸਾਚਾ ਹੈ ਸੋਏ ਉੱਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ।

0: ਵਾਹਿਗੁਰੂ
1: ਵਾਹਿਗੁਰੂ
0: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਵਿੱਤਰ ਅਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜਦੇ ਹਨ, ਗੁਰਮਤਿ ਦਾ ਉਪਦੇਸ਼ ਦੇ ਕੇ ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਰੰਗਦੇ ਨੇ। ਜਿੱਥੇ ਅੰਮ੍ਰਿਤ ਬਾਣੀ ਵਿੱਚੋਂ ਅੰਮ੍ਰਿਤ ਰਸ ਮਿਲਦਾ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਉੱਥੇ ਮਹਾਰਾਜ ਜੀ ਖੰਡੇ ਦੀ ਪਹੁਲ ਤਿਆਰ ਕਰਕੇ ਅੰਮ੍ਰਿਤ ਦੀਆਂ ਦਾਤਾਂ ਸਤਿਗੁਰੂ ਮਹਾਰਾਜ ਜੀ ਬਖਸ਼ ਰਹੇ ਨੇ। ਭਾਈ ਜੋਗਾ ਸਿੰਘ ਜੋ ਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਹੈ, ਆਗਿਆਕਾਰੀ ਹੈ, ਪਰ ਜਿਹੜੀ ਇਹ ਪ੍ਰਬਲ ਮਾਇਆ ਹੈ, ਤ੍ਰੈ ਗੁਣੀ ਮਾਇਆ, ਇਹਦਾ ਵੀ ਪ੍ਰਭਾਵ ਬਹੁਤ ਜ਼ਿਆਦਾ ਹੈ, ਜੋ ਸਾਡੇ ਮਨ ਨੂੰ ਭਰਮਾ ਲੈਂਦੀ ਹੈ ਇਹ ਮਾਇਆ, ਜਿਹਦੇ ਵਿੱਚ ਸਾਡਾ ਮਨ ਉਲਝ ਜਾਂਦਾ ਹੈ। ਇਸ ਲਈ ਹਰ ਵੇਲੇ ਗੁਰੂ ਦੇ ਗਿਆਨ ਦਾ ਡੰਡਾ ਆਪਣੇ ਮਨ ਦੇ ਉੱਤੇ ਰੱਖਾਂਗੇ ਤਾਂ ਭੈ ਬਣਿਆ ਰਹੇਗਾ। ਜੇ ਥੋੜ੍ਹਾ ਜਿਹਾ ਵੀ ਕਿਤੇ ਗੁਰੂ ਪਾਤਸ਼ਾਹ ਜੀ ਵੱਲੋਂ ਧਿਆਨ ਹਟਿਆ, ਉਸੇ ਵੇਲੇ ਇਸ ਪ੍ਰਬਲ ਮਾਇਆ ਨੇ ਆਪਣਾ ਪ੍ਰਭਾਵ ਪਾ ਦੇਣਾ ਹੈ। ਅਕਸਰ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਤੁਸੀਂ ਹਾਈਵੇ ਦੇ ਉੱਪਰ ਵੀ ਤੁਸੀਂ ਲਿਖਿਆ, ਕਈ ਵਾਰ ਪੜ੍ਹਿਆ ਕਿ ਨਜ਼ਰ ਜਦੋਂ ਹਟਦੀ ਹੈ ਤਾਂ ਬਹੁਤ ਵੱਡੀ ਦੁਰਘਟਨਾ ਘਟ ਜਾਂਦੀ ਹੈ। ਨਜ਼ਰ ਹਟੀ, ਦੁਰਘਟਨਾ ਘਟੀ, ਬਸ ਇਹੀ ਸਾਡੇ ਮਨ ਦੀ ਹਾਲਤ ਹੈ। ਜਦੋਂ ਹੀ ਮਨ ਗੁਰੂ ਵਾਲੇ ਪਾਸਿਓਂ ਦੀ ਹਟਿਆ ਉਦੋਂ ਹੀ ਘਟਨਾ ਵਾਪਰ ਜਾਣੀ ਹੈ, ਔਰ ਕਿਸ ਤਰ੍ਹਾਂ ਵਾਪਰਨੀ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੂਪ ਵਿੱਚ ਇਹਨਾਂ ਨੇ ਆਪਣਾ ਜ਼ੋਰ ਪਾ ਦੇਣਾ ਹੈ। ਇਹਨਾਂ ਦਾ ਫਿਰ ਪ੍ਰਭਾਵ ਮਨ ਦੇ ਉੱਤੇ ਪੈ ਗਿਆ, ਫਿਰ ਇਹ ਮਨ ਜਿਹੜਾ ਇਹ ਗੁਰਮਤਿ ਤੋਂ ਉਲਟ ਹੋ ਜਾਏਗਾ। ਭਾਈ ਜੋਗਾ ਸਿੰਘ ਗੁਰੂ ਮਹਾਰਾਜ ਦੇ ਕੋਲ ਰਿਹਾ ਹੈ, ਅਨੰਦਪੁਰ ਸਾਹਿਬ ਰਹਿ ਕੇ ਅੰਮ੍ਰਿਤਮਈ ਬਾਣੀ ਦਾ ਅਭਿਆਸ ਕੀਤਾ ਹੈ, ਖੰਡੇ ਦੀ ਪਹੁਲ ਲਈ ਹੈ, ਮਾਤਾ ਪਿਤਾ ਜੀ ਆ ਕੇ ਲੈ ਕੇ ਗਏ ਨੇ ਕਿ ਅਸੀਂ ਆਪਣੇ ਪੁੱਤਰ ਦਾ ਵਿਆਹ ਕਰਨਾ, ਆਨੰਦ ਕਾਰਜ ਵੀ ਹੋ ਜਾਂਦਾ। ਸਤਿਗੁਰੂ ਜੀ ਦਾ ਹੁਕਮ ਜਦੋਂ ਇਹਨੂੰ ਮਿਲਦਾ ਕਿ ਸਾਹਿਬ ਜੀ ਨੇ ਬੁਲਾਇਆ, ਉਸੇ ਵੇਲੇ ਵਾਪਸ ਵੀ ਮੁੜ ਆਉਂਦਾ। ਪਰ ਵਾਪਸੀ ਵੇਲੇ ਇਹਦਾ ਮਨ ਜਿਹੜਾ ਸੀ ਇਸ ਤ੍ਰੈ ਗੁਣੀ ਮਾਇਆ ਨੇ ਭਰਮਾ ਦਿੱਤਾ। ਐਸੀ ਇਸਤਰੀ ਇੱਕ ਰਾਮ ਉਪਾਈ, ਗੁਰੂ ਮਹਾਰਾਜ ਦੀ ਬਾਣੀ ਵਿੱਚ ਬਚਨ ਹੈ। ਇਹ ਜਿਹੜੀ ਮਾਇਆ ਹੈ ਇਹ ਵੀ ਇੱਕ ਇਸਤਰੀ ਹੈ, ਇਹਨੇ ਵੀ ਮਨ ਜਿਹੜਾ ਉਹ ਭਰਮਾ ਦਿੱਤਾ, ਉਲਝਾ ਦਿੱਤਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸੁਣਿਆ ਹੈ, ਜਦੋਂ ਮਹਾਰਾਜ ਜੀ ਸੰਗਲਾ ਦੀਪ ਗਏ ਰਾਜਾ ਸ਼ਿਵ ਨਾਪ ਦੇ ਕੋਲ, ਅਤੇ ਮਹਾਰਾਜ ਬਾਗ ਦੇ ਵਿੱਚ ਜਾ ਕੇ ਬੈਠੇ, ਇੱਕ ਤਾਂ ਉਹ ਬਾਗ ਹਰਿਆ ਹੋ ਗਿਆ। ਜਦੋਂ ਇਸ ਰਾਜੇ ਨੂੰ ਪਤਾ ਲੱਗਾ, ਇਹਨੇ ਪਰਖ ਕਰਨ ਵਾਸਤੇ ਸੋਹਣੀਆਂ ਇਸਤਰੀਆਂ ਜਿਹੜੀਆਂ ਨੇ ਉਹ ਭੇਜੀਆਂ ਦੇਖਣ ਵਾਸਤੇ, ਅਤੇ ਮਹਾਰਾਜ ਨੇ ਉਹਨਾਂ ਨੂੰ ਪੁੱਤਰੀ ਕਹਿ ਕੇ ਨਿਵਾਜਿਆ ਕਿ ਪੁੱਤਰੀਓ ਤੁਸੀਂ ਆਪੋ ਆਪਣੇ ਘਰਾਂ ਨੂੰ ਜਾਓ, ਸ਼ਿੰਗਾਰ ਕਰਨਾ ਅਤੇ ਤਨ ਦਾ ਨਹੀਂ ਮਨ ਦਾ ਸ਼ਿੰਗਾਰ ਕਰੋ। ਜਦੋਂ ਇਹ ਰਾਜੇ ਨੂੰ ਪਤਾ ਲੱਗਾ ਤਾਂ ਉਹ ਸ਼ਰਮਿੰਦਾ ਵੀ ਹੋਇਆ, ਅਤੇ ਮਹਾਰਾਜ ਅੱਗੇ ਸੀਸ ਵੀ ਉਹਦਾ ਝੁੱਕ ਗਿਆ। ਕਿਉਂਕਿ ਸਾਨੂੰ ਗੁਰਮਤਿ ਵਿੱਚ ਉਪਦੇਸ਼ ਮਿਲਦਾ ਹੈ, ਪਰਤਰਿਆ ਰੂਪ ਨਾ ਪੇਖੈ ਨੇਤਰ। ਮਹਾਰਾਜ ਜੀ ਕਹਿੰਦੇ ਭਾਵੇਂ ਪਰਾਇਆ ਰੂਪ ਹੋਵੇ, ਭਾਵੇਂ ਪਰਾਇਆ ਧਨ ਹੋਵੇ, ਤੇਰੇ ਨੇਤਰਾਂ ਦੇ ਵਿੱਚ ਮੈਲ ਨਹੀਂ ਆਉਣੀ ਚਾਹੀਦੀ। ਕਿਉਂਕਿ ਸਾਨੂੰ ਮਹਾਰਾਜ ਨੇ ਆਚਰਣ ਹੀ ਇੰਨਾ ਉੱਚਾ ਸੁੱਚਾ ਦਿੱਤਾ ਹੈ। ਪਰ ਮੈਨੇ ਪਰਾਇਆ, ਪਰਾਇਆ ਰੂਪ ਹੋਵੇ, ਪਰਾਇਆ ਧਨ ਹੋਵੇ, ਔਰ ਪਰਾਈ ਨਿੰਦਿਆ ਚੁਗਲੀ ਜਿਹੜੀ ਆ ਉਹਦੇ ਤੋਂ ਵੀ ਅਸੀਂ ਆਪਣੇ ਆਪ ਨੂੰ ਵਰਜਣਾ ਹੈ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ, ਭਗਤ ਨੇ ਕਿ ਨਹੀਂ। ਪਰ ਮਤਲਬ ਪਰਾਇਆ, ਦਾਰਾ ਮਤਲਬ ਇਸਤਰੀ। ਭਾਈ ਜੋਗਾ ਸਿੰਘ ਦੇ ਮਨ ਨੂੰ ਇੱਕ ਵੇਸਵਾ ਦੇ ਰੂਪ ਨੇ ਭਰਮਾ ਲਿਆ, ਕਦਮ ਰੁਕ ਗਏ। ਪਰ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜਨ ਵਾਲਾ ਵੀ ਹੈ, ਉਹਨੇ ਇਹ ਬਚਨ ਕੀਤਾ ਵੀ ਮਹਾਰਾਜ ਮੈਂ ਹੁਣ ਤੁਹਾਡੇ ਜੋਗਾ ਹਾਂ, ਅਤੇ ਸਤਿਗੁਰੂ ਮਹਾਰਾਜ ਨੇ ਵੀ ਆਖਿਆ ਸੀ ਵੀ ਅਸੀਂ ਵੀ ਤੇਰੇ, ਜੇ ਤੂੰ ਸਾਡੇ ਵੱਲ ਹੈ ਤਾਂ ਅਸੀਂ ਵੀ ਤੇਰੇ ਵੱਲ ਹਾਂ। ਇਸ ਲਈ ਫਰਜ਼ ਹੈ ਕਿ ਜਦੋਂ ਕੋਈ ਗੁਰੂ ਕਾ ਸਿੱਖ ਡੋਲਦਾ ਹੈ, ਭਟਕਦਾ ਹੈ, ਅਤੇ ਸਤਿਗੁਰੂ ਮਹਾਰਾਜ ਫਿਰ ਉਹਨੂੰ ਹੱਥ ਦੇ ਕੇ ਰੱਖ ਵੀ ਲੈਂਦੇ ਆ। ਜਦੋਂ ਮਾਂ ਬਾਪ ਨੂੰ ਪਤਾ ਲੱਗੇ ਕਿ ਮੇਰੇ ਬੱਚੇ ਦੀ ਸੰਗਤ ਗਲਤ ਹੋ ਗਈ, ਫਿਰ ਉਹ ਕੋਸ਼ਿਸ਼ ਕਰਦੇ ਆ ਬੱਚੇ ਨੂੰ ਸਮਝਾਉਣ ਦੀ, ਗਲਤ ਸੰਗਤ ਤੋਂ ਬਚਾਉਣ ਦੀ ਫਿਰ ਕੋਸ਼ਿਸ਼ ਹੁੰਦੀ ਹੈ ਮਾਂ ਬਾਪ ਦੀ। ਅਤੇ ਗੁਰੂ ਕੀ ਹੈ, ਗੁਰੂ ਮਾਂ ਵੀ ਹੈ ਅਤੇ ਪਿਤਾ ਵੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਰੇਦਾਰ ਬਣ ਕੇ ਆਵਾਜ਼ਾਂ ਦਿੰਦੇ ਆ, ਉਹ ਗੁਰੂ ਕੇ ਸਿੰਘਾ ਗੁਰੂ ਵੱਲ ਧਿਆਨ ਦੇ, ਕਿਹੜੇ ਪਾਸੇ ਤੁਰਿਆ ਅਤੇ ਕਿਹੜੇ ਪਾਸੇ ਮੁੱਖ ਕਰ ਲਿਆ। ਫਿਰ ਇਹਨੂੰ ਹੋਸ਼ ਆਈ ਵੀ ਮੈਂ ਇਹ ਕੀ ਕਰਨ ਚੱਲਿਆ ਸੀ ਜਾਂ ਮੈਂ ਕੀ ਕਰਨ ਲੱਗਾ ਸੀ। ਚਰਨ ਪੈਰ ਤਾਂ ਮੇਰੇ ਹੋਰ ਪਾਸੇ ਜਾਂਦੇ ਸੀ, ਪਰ ਇਹ ਮੁੜ ਕਿਸ ਪਾਸੇ ਗਏ। ਅਖੀਰ ਫਿਰ ਜਦੋਂ ਇਹਨੂੰ ਪਛਤਾਵਾ ਹੋਇਆ, ਉੱਥੋਂ ਦੀ ਫਿਰ ਆਪਣੇ ਘੋੜੇ 'ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਨੂੰ ਤੁਰਿਆ ਹੈ। ਉਹ ਅਗਲਾ ਪ੍ਰਸੰਗ ਕਵੀ ਜੀ ਜੋ ਜ਼ਿਕਰ ਕਰਦੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ।
1: ਪਛਤਾਏ ਜੀ ਨਹਿ ਪਾਏ,
0: ਇਸ ਤਰ੍ਹਾਂ ਕਹਿੰਦੇ ਪਛਤਾਵਾ ਵੀ ਹੋਇਆ ਵੀ ਇਹ ਕੀ ਬਣਿਆ, ਮੇਰੇ ਮਨ ਨੂੰ ਇਹ ਜਿਹੜੀ ਪਰ ਰੂਪ ਪਰ ਇਸਤਰੀ ਨੇ ਕਿਵੇਂ ਉਲਝਾ ਲਿਆ। ਜੀਨ ਕਹਿੰਦੇ ਘੋੜੇ ਦੀ ਕਾਠੀ, ਫਿਰ ਇਹਨੇ ਆਪਣੇ ਘੋੜੇ ਤੇ ਕਾਠੀ ਜਿਹੜੀ ਆ ਉਹ ਪਾਈ ਹੈ।
1: ਅਨੰਦਪੁਰ ਕੀ ਦਿਸ਼ਤਾਏ,
0: ਔਰ ਫਿਰ ਅਨੰਦਪੁਰ ਸਾਹਿਬ ਨੂੰ ਇਹ ਘੋੜੇ ਤੇ ਸਵਾਰ ਹੋ ਤੁਰ ਪਿਆ ਹੈ
1: ਮਾਰਗ ਲੰਘ ਸਤਰ ਦਵ ਤਰਿਓ
0: ਚਲਦਿਆਂ ਚਲਦਿਆਂ ਸਤ ਦਰਵ ਸਤਲੁਜ ਦਰਿਆ ਪਾਰ ਕੀਤਾ ਹੈ
1: ਆਣ ਗੁਰੂ ਕੇ ਪੁਰ ਮੈਂ ਭਰਿਓ
0: ਔਰ ਗੁਰੂ ਪੁਰ ਭਾਵ ਆਨੰਦਪੁਰ ਸਾਹਿਬ ਕਹਿੰਦੇ ਇਹ ਭਾਈ ਜੋਗਾ ਸਿੰਘ ਆਣ ਪਹੁੰਚਿਆ ਹੈ
1: ਲੰਘਾਏ ਕਰ ਤੁਰਨ ਗਇਓ
0: ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਬਿਰਾਜਮਾਨ ਨੇ ਆਪਣੇ ਘੋੜੇ ਤੋਂ ਉਤਰ ਕੇ ਸਤਿਗੁਰੂ ਮਹਾਰਾਜ ਵਾਲੇ ਪਾਸੇ ਨੂੰ ਜਾਂਦਾ ਹੈ
1: ਜਗਤ ਨਾਥ ਤਬ ਦੇਖਤ ਪਇਓ
0: ਹੁਣ ਗੁਰੂ ਮਹਾਰਾਜ ਜੀ ਬਿਰਾਜਮਾਨ ਨੇ ਸੰਗਤ ਜੁੜੀ ਹੋਈ ਹੈ ਭਾਈ ਜੋਗਾ ਸਿੰਘ ਜੀ ਤੁਰੇ ਆਉਂਦੇ ਆ ਅਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਜੋਗਾ ਸਿੰਘ ਨੂੰ ਆਉਂਦਿਆਂ ਦੇਖਦੇ ਹਨ
1: ਸਨਮੁਖ ਹੋਏ ਕਰ ਬੰਧਨ ਠਾਨੀ
0: ਕਹਿੰਦੇ ਦੇਖ ਰਹੇ ਨੇ ਮਹਾਰਾਜ ਤੇ ਇਹ ਆਇਆ ਆ ਕੇ ਦੋਨੋਂ ਹੱਥ ਜੋੜ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਹੈ ਫਤਿਹ ਦੀ ਸਾਂਝ ਪਾਉਂਦਾ ਹੈ
1: ਸਤਿਗੁਰ ਸਿੱਖ ਕੋ ਪਿਖ ਕੈ ਬਾਨੀ
0: ਕਹਿੰਦੇ ਜਦੋਂ ਮਹਾਰਾਜ ਜੀ ਨੇ ਭਾਈ ਜੋਗਾ ਸਿੰਘ ਨੂੰ ਦੇਖਿਆ ਹੈ
1: ਜੋਗਾ ਸਿੰਘ ਸਦਨ ਤੇ ਆਇਓ
0: ਕਹਿੰਦੇ ਮਹਾਰਾਜ ਜੀ ਨੇ ਫਿਰ ਆਪਣੇ ਮੁਖ ਤੋਂ ਬੋਲਿਆ ਕਹਿੰਦੇ ਭਾਈ ਜੋਗਾ ਸਿੰਘ ਆਨੰਦ ਕਾਰਜ ਕਰਵਾ ਕੇ ਸਦਨ ਆਪਣੇ ਘਰ ਤੋਂ ਆਇਆ ਹੈ
1: ਸਿਦਕ ਕਮਾਇਓ
0: ਕਹਿੰਦੇ ਨੇ ਬਹੁਤ ਵੱਡਾ ਸਿਦਕ ਜਿਹੜਾ ਉਹ ਹੁਣ ਭਾਈ ਜੋਗੇ ਦੇ ਮਨ ਨੂੰ ਪਤਾ ਹੈ ਕਿ ਮੈਂ ਕਿਹੜੇ ਪਾਸੇ ਤੁਰ ਪਿਆ ਅਤੇ ਮੈਨੂੰ ਬਚਾਇਆ ਕਿਹਨੇ ਆ ਜਾਂ ਸਤਿਗੁਰੂ ਜਾਣਦੇ ਆ ਮਹਾਰਾਜ ਜੀ ਕਹਿੰਦੇ ਦੇਖੋ ਕਿੰਨਾ ਇਹ ਸਿਦਕ ਕਮਾ ਕਰਕੇ ਆਇਆ ਹੈ ਤੇ ਨਾਲੇ ਮਹਾਰਾਜ ਜੀ ਮੰਦ ਮੰਦ ਬਿਗਸੈ ਕਹਿੰਦੇ ਮੁਸਕਰਾਉਣਾ ਸਤਿਗੁਰੂ ਮਹਾਰਾਜ ਜੀ ਥੋੜ੍ਹਾ ਥੋੜ੍ਹਾ ਨਾਲੇ ਮੁਸਕਰਾਈ ਜਾਣ ਅਤੇ ਨਾਲੇ ਸਤਿਗੁਰੂ ਮਹਾਰਾਜ ਕਹਿਣ ਦੇਖੋ ਸਿੱਖ ਕਿੰਨਾ ਸਿਦਕ ਕਮਾ ਕੇ ਆਇਆ ਹੈ
1: ਬਾਰ ਬਾਰ ਪੁਣ ਪਣੈ ਮੁਕੰਦ
0: ਬਾਰ ਬਾਰ ਸਤਿਗੁਰੂ ਮਹਾਰਾਜ ਜੀ ਥੋੜ੍ਹਾ ਥੋੜ੍ਹਾ ਮੁਸਕਰਾਈ ਜਾਂਦੇ ਆ ਭਾਈ ਜੋਗਾ ਸਿੰਘ ਗੁਰੂ ਮਹਾਰਾਜ ਜੀ ਦੇ ਮੁਖ ਵੱਲ ਦੇਖਦਾ ਹੈ
1: ਬਹੁਤ ਅਰ ਕੈ ਸੋ ਬੈਣ
0: ਕਹਿੰਦੇ ਜਦੋਂ ਮਹਾਰਾਜ ਜੀ ਮੁਸਕਰਾ ਵੀ ਰਹੇ ਨੇ ਔਰ ਨਾਲ ਦੀ ਨਾਲ ਬੈਨ ਮੁਖ ਤੋਂ ਬੋਲ ਵੀ ਬੋਲਦੇ ਹਨ
1: ਰਸੀਲੇ ਕਰ ਕਰ ਨੈਣ
0: ਤੇ ਮਹਾਰਾਜ ਦੇ ਨੇਤਰਾਂ ਦੇ ਵਿੱਚ ਵੀ ਇੱਕ ਵੱਖਰਾ ਜਿਹਾ ਪ੍ਰੇਮ ਹੈ ਰਸ ਹੈ ਉਹ ਨੇਤਰਾਂ ਦੇ ਵਿੱਚ ਰਸ ਹੈ ਮਹਾਰਾਜ ਜੀ ਦੇ ਤੇ ਮੁਖ ਤੋਂ ਬੋਲ ਰਹੇ ਨੇ ਤੇ ਸਤਿਗੁਰੂ ਮਹਾਰਾਜ ਜੀ ਮੁਸਕਰਾਉਂਦੇ ਹੁਣ ਜਿਹੜੀ ਸੰਗਤ ਜੁੜੀ ਹੋਈ ਹੈ ਉਹ ਵੀ ਦੇਖ ਰਹੀ ਹੈ ਭਾਈ ਜੋਗਾ ਸਿੰਘ ਵੱਲ ਵੀ ਮਹਾਰਾਜ ਦੇਖ ਕੇ ਹੱਸ ਪੈਂਦੇ ਆ ਤੇ ਭਾਈ ਜੋਗਾ ਸਿੰਘ ਨੂੰ ਵੀ ਪਤਾ ਹੈ ਮਨ ਹੀ ਮਨ ਦੇ ਵਿੱਚ ਕਿ ਇਹ ਕਿਉਂ ਮਹਾਰਾਜ ਹੱਸਦੇ ਆ ਇਸ ਤਰ੍ਹਾਂ ਦਾ ਕਹਿੰਦੇ ਇਹ ਮਾਹੌਲ ਬਣਿਆ ਹੈ
1: ਹੱਸ ਹੈ ਬਿਲਾਸ ਕਰੇ ਬਹੁ ਤੇਰੇ
0: ਸਤਿਗੁਰੂ ਮਹਾਰਾਜ ਜੀ ਜਦੋਂ ਇਹਦੇ ਵੱਲ ਵੇਖ ਵੇਖ ਕੇ ਹੱਸਦੇ ਤੇ ਹੱਸੀ ਜਾਂਦੇ ਸਨ
1: ਨਿਕਟ ਸਿੰਘ ਗਣ ਗੁਰ ਕੇ ਹੇਰੇ
0: ਤੇ ਜਿਹੜੇ ਨਾਲ ਸਿੰਘ ਬੈਠੇ ਨੇ ਸੰਗਤ ਬੈਠੀ ਹੋਈ ਹੈ ਹੇਰੇ ਹੇਰੇ ਮਤਲਬ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਦੇਖੀ ਜਾਂਦੇ ਆ ਵੀ ਜੁੜਦੇ ਤਾਂ ਅਸੀਂ ਰੋਜ਼ ਹੀ ਹਾਂ ਰੋਜ਼ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਪਰ ਅੱਜ ਜਿਹੜੀ ਮੁਸਕਰਾਹਟ ਹੈ ਨਾ ਇਹ ਵੱਖਰੀ ਜਿਹੀ ਹੈ ਜਿਹੜਾ ਹੱਸਣਾ ਹੁੰਦਾ ਨਾ ਇਹਦੀ ਵੱਖਰੇ ਵੱਖਰੇ ਰੂਪ 'ਚ ਹੀ ਹੁੰਦਾ ਪਤਾ ਲੱਗ ਜਾਂਦਾ ਵੀ ਇਹ ਹਾਸਾ ਕਿਹੜੇ ਢੰਗ ਦਾ ਕਿਹੜੇ ਰੰਗ ਦਾ ਹੈ ਅੱਜ ਗੁਰੂ ਮਹਾਰਾਜ ਜੀ ਜਿਹੜਾ ਥੋੜ੍ਹਾ ਥੋੜ੍ਹਾ ਮੁਸਕਰਾਉਂਦੇ ਆ ਨਾ ਉਹ ਇੱਕ ਵੱਖਰਾ ਹੀ ਰੰਗ ਢੰਗ ਹੈ ਅਤੇ ਸੰਗਤ ਦੇਖ ਕੇ ਹੈਰਾਨ ਹੋ ਰਹੀ ਹੈ ਵੀ ਮਹਾਰਾਜ ਜੀ ਦਾ ਜਿਹੜਾ ਅੱਜ ਹਾਸਾ ਹੈ ਨਾ ਇਹ ਇਹਦੇ ਪਿੱਛੇ ਇਹ ਕੁਛ ਨਾ ਕੁਝ ਭੇਦ ਹੈ ਗੁੱਝਾ ਭੇਦ ਜਿਹੜਾ ਸਤਿਗੁਰੂ ਜਾਣਦੇ ਹਨ
1: ਹਾਥ ਜੋਰ ਕੀ ਨਸੀ ਅਰਦਾਸ
0: ਅਖੀਰ ਫਿਰ ਕੁਝ ਸਮਾਂ ਕਹਿੰਦੇ ਮਹਾਰਾਜ ਜੀ ਨਾਲੇ ਹੱਸਦੇ ਭਾਈ ਜੋਗਾ ਸਿੰਘ ਜੀ ਨਾਲ ਬਚਨ ਕਰਦੇ ਤੇ ਨਾਲੇ ਕਹਿੰਦੇ ਵੀ ਆ ਗਿਆ ਸਾਡਾ ਸਿੱਧਕੀ ਸਿੰਘ ਜਦੋਂ ਇਸ ਤਰ੍ਹਾਂ ਕੁਛ ਸਮਾਂ ਬਤੀਤ ਹੋਇਆ ਤੇ ਸੰਗਤ ਕੋਲੋਂ ਰਹਿ ਨਾ ਹੋਇਆ ਸੰਗਤ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੈ
1: ਸ੍ਰੀ ਪ੍ਰਭ ਰਾਵਰ ਕੇਰ ਬਿਲਾਸ
0: ਕਹਿੰਦੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਇਕੱਲੇ ਹੀ ਮੁਸਕਰਾਈ ਜਾਂਦੇ ਹੋ ਸਾਨੂੰ ਵੀ ਦੱਸੋ ਵੀ ਗੱਲ ਹੋਈ ਕੀ ਹੈ ਕਿਉਂ ਮੁਸਕਰਾ ਰਹੇ ਹੋ ਤੁਹਾਡੀ ਮੁਸਕਰਾਹਟ ਦਾ ਕਾਰਨ ਕੀ ਹੈ ਸਾਨੂੰ ਪਤਾ ਲੱਗੇ ਅਸੀਂ ਵੀ ਤੁਹਾਡੇ ਨਾਲ ਥੋੜ੍ਹਾ ਜਿਹਾ ਹੱਸ ਲਈਏ ਗੁਰੂ ਮਹਾਰਾਜ ਨੂੰ ਸੰਗਤ ਜਿਹੜੀ ਆ ਉਹ ਪੁੱਛਦੀ ਹੈ,
1: ਜਾਣੋ ਆਪ ਨਾ ਹਮ ਕੁਛ ਜਾਣਾ।
0: ਮਹਾਰਾਜ ਜਾਣਦੇ ਤੁਸੀਂ ਹੋ ਤਾਂ ਹੀ ਤੁਸੀਂ ਹੱਸ ਰਹੇ ਹੋ। ਭਾਈ ਜੋਗਾ ਸਿੰਘ ਵੱਲ ਵੇਖ ਵੇਖ ਕੇ ਅਸੀਂ ਨਹੀਂ ਕੁਝ ਜਾਣਦੇ, ਅਸੀਂ ਅਣਜਾਣ। ਸਾਨੂੰ ਵੀ ਮਹਾਰਾਜ ਦੱਸਣਾ ਕਰੋ ਜੀ,
1: ਹਸਣ ਹੇਤ ਕਿਆ ਕਰਹੋ ਬਖਾਨਾ।
0: ਕੀ ਕਾਰਨ ਹੈ ਤੁਹਾਡੀ ਇਸ ਮੁਸਕਰਾਹਟ ਦਾ, ਜਿਹੜਾ ਤੁਸੀਂ ਥੋੜਾ ਥੋੜਾ ਮੁਸਕਰਾ ਰਹੇ ਹੋ, ਇਹਦਾ ਕੀ ਕਾਰਨ ਹੈ, ਇਹਦੀ ਕੀ ਵਜ੍ਹਾ ਹੈ, ਸਾਨੂੰ ਵੀ ਦੱਸਣਾ ਕਰੋ।
1: ਤਬ ਗੁਰ ਕਹਿਓ ਬੂਝ ਲਿਓ ਇਸ ਕੋ।
0: ਤੇ ਮਹਾਰਾਜ ਫਿਰ ਮੁਸਕਰਾ ਪਏ। ਮਹਾਰਾਜ ਕਹਿੰਦੇ ਮੈਨੂੰ ਕਿਉਂ ਪੁੱਛਦੇ ਹੋ, ਇਹਨੂੰ ਪੁੱਛ ਲਓ। ਭਾਈ ਜੋਗਾ ਸਿੰਘ ਹੱਥ ਜੋੜ ਕੇ ਖਲੋਤਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹਨੂੰ ਪੁੱਛੋ, ਜਿਹਨੂੰ ਵੇਖ ਕੇ ਮੈਨੂੰ ਇਹ ਜਿਹੜਾ ਹਾਸਾ ਆ ਰਿਹਾ ਜਾਂ ਮੁਸਕਰਾ ਰਹੇ ਨੇ ਮਹਾਰਾਜ ਸਾਹਿਬ, ਕਹਿੰਦੇ ਇਹਨੂੰ ਪੁੱਛਣਾ ਕਰੋ।
1: ਬਿਰਥਾ ਆਪਣੀ ਕਹਿ ਸਭ ਇਸ ਕੋ।
0: ਆਪਣੀ ਬਿਰਥਾ, ਬਿਰਥਾ ਮਤਲਬ ਹਾਲਤ ਅਵਸਥਾ, ਇਹ ਆਪਣੀ ਅਵਸਥਾ ਆਪਣੇ ਮੂੰਹੋਂ ਆਪ ਦੱਸੇਗਾ।
1: ਜਿਮ ਬੀਤੀ ਗਤ ਇਸਕੇ ਸਾਥ।
0: ਜੋ ਇਹਦੇ ਨਾਲ ਬੀਤੀ ਆ ਉਹ ਇਹਨੂੰ ਪਤਾ ਵੀ ਇਹਦੇ ਨਾਲ ਕੀ ਬੀਤਿਆ, ਕੀ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵਰਤਿਆ ਉਹ ਇਹਨੂੰ ਪਤਾ। ਜਿਹਦੇ ਨਾਲ ਬੀਤੀ ਆ ਉਹ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦਾ। ਇਸ ਲਈ ਮਹਾਰਾਜ ਕਹਿੰਦੇ ਭਾਈ ਜੋਗਾ ਸਿੰਘ ਨੂੰ ਪੁੱਛਣਾ ਕਰੋ।
1: ਜਿਮ ਰੱਖਿਓ ਪ੍ਰਭ ਕੇ ਦਰ ਹਾਥ।
0: ਇਹਦੇ ਨਾਲ ਕੀ ਬੀਤਿਆ, ਕੀ ਹੋਇਆ ਤੇ ਕਿਵੇਂ ਪਰਮੇਸ਼ਵਰ ਵਾਹਿਗੁਰੂ ਜੀ ਨੇ ਹੱਥ ਦੇ ਕੇ ਇਹਨੂੰ ਰੱਖਣਾ ਕੀਤਾ ਹੈ।
1: ਜੋਗਾ ਸਿੰਘ ਲਖੀ ਗਤ ਸੋਏ।
0: ਕਹਿੰਦੇ ਮਹਾਰਾਜ ਜੀ ਨੇ ਭਾਈ ਜੋਗਾ ਸਿੰਘ ਵੱਲ ਇਸ਼ਾਰਾ ਕਰਤਾ ਵੀ ਇਹੀ ਦੱਸੇਗਾ, ਇਹ ਹੱਡ ਬੀਤੀ ਸੁਣਾਏਗਾ ਆਪਣੀ। ਤੇ ਭਾਈ ਜੋਗਾ ਸਿੰਘ ਜੀ ਨੇ ਦੇਖਿਆ ਵੀ ਮਹਾਰਾਜ ਨੇ ਇਸ਼ਾਰਾ ਮੇਰੇ ਵੱਲ ਕਰ ਦਿੱਤਾ ਹੈ।
1: ਮਮਹਿਤ ਚੋਬਦਾਰ ਗੁਰ ਹੋਏ।
0: ਕਿਉਂਕਿ ਜਿਹੜੇ ਉਸ ਵੇਲੇ ਚੋਬਦਾਰ ਪਹਿਰੇਦਾਰ ਬਣ ਕੇ ਜਿਹਨੇ ਮੈਨੂੰ ਰੋਕਿਆ, ਸਾਵਧਾਨ ਕੀਤਾ, ਸੁਚੇਤ ਕੀਤਾ, ਯੋਗ ਗੁਰੂ ਕੇ ਸਿੱਖਾ ਜਾਗ ਕਿ ਹੋਸ਼ ਵਿੱਚ ਆ ਕਿਹੜੇ ਰਸਤੇ ਤੁਰ ਪਿਆ ਤੂੰ, ਅਸਲ ਦੇ ਵਿੱਚ ਉਹ ਆਪ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ।
1: ਸਮਝਿਓ ਬਾਰਤਾ ਚਰਨੀ ਪਰਿਓ।
0: ਸਮਝ ਗਿਆ, ਗੱਲ ਕਲੀਅਰ ਹੋ ਗਈ ਵੀ ਹੋਰ ਕੋਈ ਨਹੀਂ ਸੀ, ਉਹ ਆਪ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਮਹਾਰਾਜ ਜੀ ਸੀ। ਬਸ ਉਸੇ ਵੇਲੇ ਚਰਨਾਂ ਦੇ ਵਿੱਚ ਸੀਸ ਭਾਈ ਜੋਗਾ ਸਿੰਘ ਜੀ ਰੱਖਦੇ ਹਨ।
1: ਧੰਨ ਪ੍ਰਭੂ ਦੇ ਹੱਥ ਉਭਰਿਓ।
0: ਕਹਿੰਦੇ ਮਹਾਰਾਜ ਜੀ ਉਹ ਮੈਂ ਆਪ ਜੀ ਤੋਂ ਸੱਦ ਕੇ ਜਾਵਾਂ, ਤੁਸੀਂ ਹੱਥ ਦੇ ਕਰਕੇ ਅੱਜ ਮੈਨੂੰ ਬਹੁਤ ਵੱਡੇ ਪਾਪ ਤੋਂ ਬਚਾ ਲਿਆ, ਤੁਸੀਂ ਮੇਰੇ 'ਤੇ ਬਹੁਤ ਵੱਡੀ ਕਿਰਪਾ ਕੀਤੀ ਹੈ। ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ। ਵਾਹਿਗੁਰੂ ਜੀ ਤੁਸੀਂ ਆਪਣੇ ਸੇਵਕ ਦੀ ਲਾਜ ਆਪ ਹੀ ਰੱਖੀ ਹੈ।
1: ਆਪ ਸਮਾਨ ਨਾ ਪਰ ਕਿਰਪਾਲਾ।
0: ਤੁਹਾਡੇ ਵਰਗਾ ਕਿਰਪਾਲੂ ਹੋਰ ਕੋਈ ਵੀ ਨਹੀਂ ਹੈ ਇਸ ਜਹਾਨ ਦੇ ਵਿੱਚ। ਜਿੰਨੀ ਵੱਡੀ ਤੁਸੀਂ ਕਿਰਪਾ ਕੀਤੀ ਜਾਂ ਜਿੰਨੇ ਵੱਡੇ ਕਿਰਪਾ ਦੇ ਘਰ ਵਿੱਚ ਤੁਸੀਂ ਰਹਿੰਦੇ ਹੋ, ਕਿਰਪਾਲਾ ਆਲਾ, ਆਲਾ ਕਹਿੰਦੇ ਘਰ ਨੂੰ ਜਿਹਦੇ ਘਰ ਵਿੱਚ ਕਿਰਪਾ ਹੈ। ਜਿੰਨੀ ਵੱਡੀ ਕਿਰਪਾ ਤੁਹਾਡੇ ਘਰ ਵਿੱਚ ਹੈ, ਨਾ ਅਪਰ ਹੋਰ ਕਿਸੇ ਦੇ ਘਰ ਵਿੱਚ ਇੰਨੀ ਕਿਰਪਾ ਨਹੀਂ ਵਰਤਦੀ। ਤੁਸੀਂ ਮਹਾਰਾਜ ਜੀ ਇੰਨੇ ਵੱਡੇ ਕਿਰਪਾ ਦੇ ਮਾਲਕ ਹੋ।
1: ਸਦਾ ਦਾਸ ਕੇ ਬਣ ਰਖਵਾਲਾ।
0: ਸਦਾ ਆਪਣੇ ਦਾਸਰਿਆਂ ਦੇ ਰਖਵਾਲੇ ਬਣਦੇ ਹੋ। ਮੇਰਾ ਸਤਿਗੁਰ ਰਖਵਾਲਾ ਹੋਵਾ, ਤੁਸੀਂ ਆਪਣੇ ਪਿਆਰਿਆਂ ਦੇ ਰਖਵਾਲੇ ਤੱਕ ਬਣ ਜਾਂਦੇ ਹੋ। ਰਖਵਾਲਾ ਮਤਲਬ ਉਹਨਾਂ ਦੀ ਰੱਖਿਆ ਕਰਨ ਵਾਲੇ। ਸਤਿਗੁਰੂ ਮਹਾਰਾਜ ਜੀ ਕੇਵਲ ਮੈਂ ਹੀ ਨਹੀਂ, ਆਪਣੇ ਦਾਸਰਿਆਂ ਆਪਣੇ ਸੇਵਕਿਆਂ ਦੇ ਤੁਸੀਂ ਦਾਸਰੇ ਜਿਹੜੇ ਆ ਉਹਨਾਂ ਦੀ ਲਾਜ ਰੱਖਣ ਲਈ ਰਖਵਾਲੇ ਵੀ ਬਣ। ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੇ, ਉਹਨਾਂ ਨੂੰ ਨੇੜੇ ਹੋ ਕੇ ਦਿਖਾ ਦਿੰਦੇ ਹੋ ਔਰ ਉਹਨਾਂ ਦੀ ਰੱਖਿਆ ਕਰਦੇ ਹੋ।
1: ਤਜਹੋ ਜਿਠਾਈ ਸਿੱਖ ਕੇ ਕਾਰਨ।
0: ਆਪਣੇ ਸਿੱਖਾਂ ਦੇ ਕਾਰਨ ਤੁਸੀਂ ਆਪਣੀ ਵਡਿਆਈ ਤੱਕ ਛੱਡ ਦਿੰਦੇ ਹੋ ਵੀ ਲੋਕ ਕੀ ਆਖਣਗੇ। ਅਸੀਂ ਇਹਦੇ ਵਿੱਚ ਹੀ ਅਸਲ ਦੇ ਵਿੱਚ ਮਾਰੇ ਜਾਂਦੇ ਹਾਂ, ਕਿਉਂਕਿ ਅਸੀਂ ਸਾਰਾ ਦਿਨ ਕੀ ਸਾਰੀ ਜ਼ਿੰਦਗੀ ਇਹੀ ਸੋਚਦੇ ਰਹਿ ਜਾਂਦੇ ਹਾਂ ਵੀ ਲੋਕ ਕੀ ਆਖਣਗੇ। ਸਾਡਾ ਦਿਨ ਇਸੇ ਤਰ੍ਹਾਂ ਹੀ ਗੁਜ਼ਰ ਜਾਂਦਾ ਹੈ, ਉਹ ਕੀ ਆਖੇਗਾ, ਉਹ ਕੀ ਆਖੇਗਾ, ਉਹ ਕੀ ਆਖੇਗਾ, ਉਹ ਕੀ ਸੋਚੇਗਾ। ਮੈਂ ਆਪਣੀ ਜ਼ਿੰਦਗੀ ਬਸ ਇਹਦੇ ਵਿੱਚ ਹੀ ਲੰਘਾ ਦਿੰਦਾ। ਮਹਾਰਾਜ ਜੀ ਤੁਸੀਂ ਆਪਣੇ ਪਿਆਰਿਆਂ ਦੀ ਜਦੋਂ ਲਾਜ ਰੱਖਦੇ ਹੋ ਆਪਣੇ ਸੇਵਕਾਂ ਦੇ ਜਦੋਂ ਤੁਸੀਂ ਪੜਦੇ ਕੱਜਦੇ ਹੋ ਉਦੋਂ ਤੁਸੀਂ ਆਪਣੀ ਵਡਿਆਈ ਨਹੀਂ ਦੇਖਦੇ ਵੀ ਲੋਕ ਕੀ ਆਖਣਗੇ ਵੀ ਗੁਰੂ ਆਪਣੇ ਸਿੱਖਾਂ ਦੀ ਲਾਜ ਰੱਖਣ ਲਈ ਕਿਸ ਹੱਦ ਤੱਕ ਜਾ ਸਕਦੇ ਆ। ਉੱਥੇ ਭਾਈ ਜੋਗਾ ਸਿੰਘ ਜੀ ਦੇ ਹੱਥ ਜੁੜੇ ਅਤੇ ਕਹਿਣ ਲੱਗੇ ਮਹਾਰਾਜ ਤੁਸੀਂ ਆਪਣੇ ਪਿਆਰਿਆਂ ਦੀ ਖਾਤਰ ਆਪਣੀ ਵਡਿਆਈ ਵੀ ਛੱਡ ਦਿੰਦੇ ਹੋ,
1: ਕਿਉਂ ਕਿਉਂ ਕਰਹੋ ਦਾਸ ਉਦਾਹਰਣ,
0: ਜਿਵੇਂ ਕਿਵੇਂ ਕਰਕੇ, ਜਿਉਂ ਕਿਉਂ ਦਾ ਮਤਲਬ ਜਿਵੇਂ ਕਿਵੇਂ ਕਰਕੇ ਕਰਹੋ ਦਾਸ ਉਦਾਹਰਣ, ਆਪਣੇ ਦਾਸਰਿਆਂ ਦੀ ਬਾਂਹ ਪਕੜ ਕੇ ਉਹਨਾਂ ਨੂੰ ਤੁਸੀਂ ਉਸ ਵਿਕਾਰਾਂ ਦੇ ਵਿੱਚੋਂ ਦੀ ਕੱਢ ਲੈਂਦੇ ਹੋ। ਬਾਹਾਂ ਪਕੜ ਗੁਰ ਕੱਢਿਆ ਸੋਈ ਉਤਰਿਆ ਪਾਰ। ਮਹਾਰਾਜ ਤੁਸੀਂ ਉਹਨਾਂ ਦੀ ਬਾਂਹ ਪਕੜ ਕੇ ਉਹਨਾਂ ਨੂੰ ਉਸ ਮਾੜੇ ਰਸਤੇ ਮਾੜੀ ਸੰਗਤ ਤੋਂ ਬਚਾ ਲੈਂਦੇ ਹੋ।
1: ਨਹੀਂ ਨਾ ਕਰਹੋ ਸਦਾ ਬਣਿਆਇਆ,
0: ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਜੇ ਤੁਸੀਂ ਅੱਜ ਮੇਰੇ ਤੇ ਕਿਰਪਾ ਕੀਤੀ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਹੇ ਪਾਪੀ ਪੜਦਾ ਹੀ ਢੱਕ ਲਿਆ ਨਾ ਮਹਾਰਾਜ ਨੇ, ਲਾਜ ਹੀ ਰੱਖ ਲਈ, ਬਿਰਦ ਬਾਣੇ ਦੀ ਲਾਜ ਰੱਖੀ ਮਹਾਰਾਜ ਨੇ ਕਿ ਗੁਰੂ ਮਹਾਰਾਜ ਵੀ ਇਹ ਲੋਕ ਕੀ ਜਿਹੜੇ ਨੇ ਉਹ ਸੋਚਣਗੇ ਵੀ ਆ ਬਿਰਦ ਇਹ ਜਿਹੜਾ ਬਾਣੇ ਦੇ ਬਾਣੀ ਦੇ ਰੰਗ ਵਿੱਚ ਰੰਗਿਆ ਤੇ ਤੁਰਿਆ ਕਿਸ ਪਾਸੇ ਹੋਇਆ। ਅੱਜ ਵੀ ਅਸੀਂ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗੇ ਹੋਈਏ ਤੇ ਤੁਰੇ ਹੋਈਏ ਹੋਰ ਹੋਰ ਥਾਵਾਂ ਤੇ ਫਿਰ ਲੋਕ ਤਾਂ ਆਖਣਗੇ ਹੀ ਨਾ ਵੀ ਇਹ ਬਾਣਾ ਕਿਹਦਾ ਪਾਈ ਬੈਠਾ ਤੇ ਤੁਰਿਆ ਕਿਤੇ ਫਿਰਦਾ ਹੈ, ਬਾਣੀ ਕਿਹਦੀ ਹੈ ਤੇ ਤੁਰਿਆ ਕਿਤੇ ਫਿਰਦਾ ਹੈ। ਇਸ ਵਾਸਤੇ ਮਹਾਰਾਜ ਤੁਸੀਂ ਆਪਣੇ ਬਿਰਦ ਬਾਣੇ ਦੀ ਲਾਜ ਰੱਖਦੇ ਹੋ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਮੁੱਢ ਤੋਂ ਹੀ ਤੁਹਾਡਾ ਸੁਭਾਅ ਇੱਦਾਂ ਦਾ ਹੈ। ਮੁੱਢ ਤੋਂ ਭਾਵ ਸ਼ੁਰੂਆਤ, ਸ਼ੁਰੂ ਤੋਂ ਹੀ ਤੁਸੀਂ ਧੁਰ ਤੋਂ ਹੀ ਆਪਣੇ ਭਗਤਾਂ ਪਿਆਰਿਆਂ ਦੀ ਲਾਜ ਰੱਖਦੇ ਆਏ ਹੋ ਤੇ ਸਦਾ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਹੋ, ਇਹ ਤੁਹਾਡਾ ਕੋਈ ਨਵਾਂ ਸੁਭਾਅ ਨਹੀਂ ਹੈ, ਇਹ ਤੁਹਾਡਾ ਮੁੱਢ ਕਦੀਮਾਂ ਦਾ ਸੁਭਾਅ ਹੈ।
1: ਨਾਮ ਦੇਵ ਕੋ ਛਾ ਪਰਛਾਇਆ,
0: ਜਦੋਂ ਭਗਤ ਨਾਮਦੇਵ ਜੀ, ਹੁਣ ਨਾਮਦੇਵ ਜੀ ਕਦੋਂ ਦੇ ਹੋਏ ਆ, ਕਬੀਰ ਸਾਹਿਬ ਜੀ ਕਦੋਂ ਦੇ ਹੋਏ ਆ, ਭਗਤ ਧੰਨਾ ਜੀ ਕਦੋਂ ਦੇ ਹੋਏ ਆ, ਭਗਤ ਸੈਨ ਜੀ ਕਦੋਂ ਦੇ ਹੋਏ ਆ, ਉਦੋਂ ਤੋਂ ਹੀ ਉਹ ਆਪਣੇ ਪਿਆਰਿਆਂ ਭਗਤ ਪ੍ਰਹਿਲਾਦ ਜੀ ਆਪਾਂ ਰੋਜ਼ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਆਪਣੇ ਪਿਆਰਿਆਂ ਦੀ ਲਾਜ ਸਦਾ ਰੱਖਦੇ ਆ ਤੇ ਸਦਾ ਰੱਖਦੇ ਨੇ ਤੇ ਰੱਖਦੇ ਹੀ ਰਹਿਣਗੇ, ਕਿਉਂਕਿ ਅਸੀਂ ਅੱਜ ਹਾਂ ਕੱਲ੍ਹ ਨਹੀਂ ਹੋਵਾਂਗੇ, ਜਿਹੜੇ ਕੱਲ੍ਹ ਸੀ ਉਹ ਅੱਜ ਨਹੀਂ ਹੈ, ਪਰ ਉਹ ਤੇ ਸਦੀਵੀ ਹੈ, ਉਹ ਤੇ ਆਦਿ ਪੂਰਨ

0: ਭਗਤ ਸੈਨ ਜੀ ਤੇ ਵੀ ਤੁਸੀਂ ਬੜੀ ਵੱਡੀ ਕਿਰਪਾ ਕੀਤੀ ਹੈ। ਸੈਨ ਨਹੀਂ ਬੁੱਤਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਬੁੱਤਕਾਰੀਆਂ ਮਤਲਬ ਬੁੱਤੀਆਂ ਕਰਨੀਆਂ, ਮਾਲਿਸ਼ਾਂ ਕਰਨੀਆਂ, ਰਾਜੇ ਦੇ ਕੋਲ ਰੋਜ਼ ਜਾਣਾ ਟਾਈਮ 'ਤੇ ਜਾ ਕੇ ਮਾਲਿਸ਼ ਕਰਕੇ ਆਉਣਾ। ਇੱਕ ਦਿਨ ਘਰ ਦੇ ਵਿੱਚ ਸੰਗਤ ਹੋਣ ਲੱਗ ਪਈ, ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਸੰਗੀਆਂ ਨੂੰ ਮਿਲ ਕੇ ਹਰੀ ਦਾ ਜਸ ਗਾਇਆ। ਉਹ ਟਾਈਮ ਰਾਜੇ ਦੀ ਮਾਲਿਸ਼ ਦਾ ਸੀ। ਉੱਧਰੋਂ ਇੰਤਜ਼ਾਰ ਕਰਦਾ ਵੀ ਅਜੇ ਸੈਣ ਜੀ ਆਏ ਨਹੀਂ, ਪਰ ਪਤਾ ਲੱਗਾ ਵੀ ਇੱਧਰੋਂ ਇਹ ਭਗਤ ਜੀ ਜੁੜੇ ਬੈਠੇ ਆ, ਸੁਰਤ ਜੁੜੀ ਪਈ ਹੈ ਨਿਰੰਕਾਰ ਦੇ ਨਾਲ, ਅਤੇ ਉੱਧਰੋਂ ਨਿਰੰਕਾਰ ਜੀ ਆਪਣੇ ਭਗਤ ਦੇ ਕਾਰਜ ਸਵਾਰਦੇ ਪਏ ਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਆਪ ਆਪਣੇ ਪਿਆਰੇ ਦੇ ਕਾਰਜ ਵਿੱਚ ਖਲੋਤਾ ਹੋਇਆ, ਉਹਨਾਂ ਦੀ ਲਾਜ ਰੱਖਦੇ ਆ। ਇਸ ਵਾਸਤੇ ਕਬੀਰ ਸਾਹਿਬ ਜੀ ਵੱਲ ਵੇਖੀਏ ਅਤੇ ਤੁਸੀਂ ਮਹਾਰਾਜ ਜੀ ਉਹਨਾਂ ਦੀ ਲਾਜ ਰੱਖੀ, ਨਾਮਦੇਵ ਜੀ ਵੱਲ ਦੇਖੀਏ, ਭਗਤ ਧੰਨਾ ਜੀ ਭਗਤ ਸੈਨ ਜੀ ਵੱਲ ਦੇਖੀਏ, ਅਨੰਤ ਐਸੇ ਭਗਤ ਜਿਨ੍ਹਾਂ ਦੀ ਲਾਜ ਤੁਸੀਂ ਆਪ ਰੱਖੀ ਹੈ।
1: ਤਿਮਹੀ ਮਮ ਹਿਤ ਬੇਚੁਭ ਦਾਰਾ,
0: ਤਿਮਹੀ ਮਮ ਮੇਰੀ ਖਾਤਰ, ਮੇਰੇ ਪਰਦੇ ਕੱਜਣ ਲਈ, ਮੇਰੀ ਲਾਜ ਰੱਖਣ ਲਈ, ਆਪਣੇ ਬਿਰਦ ਬਾਣੀ ਦੀ ਲਾਜ ਰੱਖਣ ਲਈ, ਮੈਨੂੰ ਉਸ ਰਸਤੇ ਤੋਂ ਬਚਾਉਣ ਲਈ। ਮਹਾਰਾਜ ਤੁਸੀਂ ਚੌਬਦਾਰ ਬਣ ਗਏ, ਪਹਿਰੇਦਾਰ ਬਣ ਕੇ ਤੁਸੀਂ ਮੈਨੂੰ ਸੁਚੇਤ ਕੀਤਾ।
1: ਸੇਵਕ ਰੱਖਿਓ ਬਿਰਦ ਸੰਭਾਰਾ,
0: ਮਹਾਰਾਜ ਤੁਸੀਂ ਬਿਰਦ ਕਹਿੰਦੇ ਸੁਭਾਅ ਨੂੰ, ਵੀ ਤੁਸੀਂ ਆਪਣਾ ਬਿਰਦ ਜਿਹੜਾ ਸੁਭਾਅ ਰੱਖਦੇ ਆ, ਆਪਣੇ ਸੇਵਕ ਦੀ ਲਾਜ ਰੱਖੀ ਹੈ।
1: ਮੇਰੋ ਕਹਿਓ ਕਹਾਂ ਛਪਦਾ ਹੈ,
0: ਸਤਿਗੁਰੂ ਜੀ ਇਹ ਮੈਂ ਜਾਣਦਾ ਜਾਂ ਤੁਸੀਂ ਜਾਣਦੇ ਹੋ, ਪਰ ਜਿਹੜੀ ਸੰਗਤ ਬੈਠੀ ਹੋਈ ਜਾਣਨਾ ਚਾਹੁੰਦੀ ਆ, ਇਹਨਾਂ ਨੂੰ ਨਹੀਂ ਪਤਾ ਵੀ ਹੋਇਆ ਕੀ ਹੈ। ਤੁਸੀਂ ਮੁਸਕਰਾ ਰਹੇ ਹੋ, ਤੁਹਾਨੂੰ ਪਤਾ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤਾ ਹੋਇਆ ਬੇਨਤੀ ਕਰ ਰਿਹਾ, ਮੈਨੂੰ ਪਤਾ ਵੀ ਕੀ ਹੋਇਆ, ਪਰ ਸੰਗਤ ਜਾਣਨਾ ਚਾਹੁੰਦੀ ਹੈ। ਅਤੇ ਤੁਸੀਂ ਮੇਰੇ ਵੱਲ ਇਸ਼ਾਰਾ ਕਰ ਰਹੇ ਹੋ ਵੀ ਇਹ ਦੱਸੇਗਾ ਇਹਦੇ ਨਾਲ ਬੀਤੀ ਹੈ, ਪਰ ਸਤਿਗੁਰੂ ਮਹਾਰਾਜ ਜੀ ਇਹ ਗੱਲ ਐਸੀ ਹੈ ਕਿ ਮੈਂ ਆਪਣੇ ਮੂੰਹੋਂ ਕਿਵੇਂ ਦੱਸਾਂ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋ, ਉਹ ਕੰਮ ਹੀ ਨਾ ਕਰੀਏ ਜਿਹਨੂੰ ਮੂੰਹੋਂ ਦੱਸਣ ਲੱਗਿਆਂ ਸ਼ਰਮ ਮੈਂ ਮਹਿਸੂਸ ਹੋਵੇ। ਬੰਦਾ ਮੂੰਹੋਂ ਦੱਸਣ ਲੱਗਿਆਂ ਸ਼ਰਮਿੰਦਗੀ ਮਹਿਸੂਸ ਕਰੇ ਵੀ ਮੈਂ ਕਿਹੜੇ ਮੂੰਹ ਨਾਲ ਦੱਸਾਂ, ਉਹ ਕੰਮ ਹੀ ਨਾ ਆਪਾਂ ਕਰੀਏ। ਇਸ ਲਈ ਮਹਾਰਾਜ ਮੈਂ ਕਿਹੜੇ ਮੂੰਹ ਨਾਲ ਇਹ ਸੰਗਤ ਨੂੰ ਜਿਹੜਾ ਉਹ ਦੱਸਣਾ ਕਰਾਂ ਜੀ।
1: ਆਪ ਸੁਣਾਵੋ ਸਭ ਸੁਣ ਲੈ ਹੈ,
0: ਸਤਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰਦੇ ਹੋ, ਮੇਰੇ ਕੋਲੋਂ ਨਹੀਂ ਦੱਸਿਆ ਜਾਣਾ, ਮੈਂ ਆਪਣੇ ਮੂੰਹੋਂ ਕਿਵੇਂ ਦੱਸਾਂ। ਤੁਸੀਂ ਆਪ ਹੀ ਦੱਸੋ, ਤੁਸੀਂ ਜਿਹੜਾ ਉਹ ਸਹੀ ਢੰਗ ਦੇ ਨਾਲ ਦੱਸ ਸਕੋਗੇ।
1: ਜੋਗਾ ਸਿੰਘ ਤੇ ਸੁਣ ਕਰ ਬ੍ਰਿੰਦ,
0: ਜਦੋਂ ਕਹਿੰਦੇ ਭਾਈ ਜੋਗਾ ਸਿੰਘ ਨੇ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਵੀ ਸਾਹਿਬ ਤੁਸੀਂ ਹੀ ਆਪ ਦੱਸ ਦੇਵੋ।
1: ਕਹਿ ਖਾਲਸਾ ਕਹੋ ਮੁਕੰਦ,
0: ਤੇ ਫਿਰ ਗੁਰੂ ਕਾ ਖਾਲਸਾ ਫਿਰ ਬੇਨਤੀ ਕੀਤੀ ਸੰਗਤ ਨੇ, ਮਹਾਰਾਜ ਤੁਸੀਂ ਉਹੀ ਦੱਸ ਦਿਓ, ਇਹ ਤੇ ਨਹੀਂ ਦੱਸਦਾ, ਇਹ ਕਿਉਂ ਬੇਨਤੀ ਆਪ ਜੀ ਅੱਗੇ ਕਰ ਰਿਹਾ, ਕਿਹੜੇ ਪਰਦੇ ਕੱਜੇ ਨੇ, ਕਿਹੜੀ ਲਾਜ ਰੱਖੀ ਹੈ, ਕਿਹੜਾ ਸੁਭਾਅ ਦੀ ਗੱਲ ਇਹ ਕਰ ਰਿਹਾ ਹੈ, ਤੁਸੀਂ ਉਹੀ ਮਹਾਰਾਜ ਸਾਨੂੰ ਦੱਸ ਦੇਵੋ।
1: ਕਬ ਕਲਗੀਧਰ ਸਕਲ ਸੁਣਾਈ,
0: ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸਦੇ ਨੇ ਵੀ ਖਾਲਸਾ ਜੀ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਮੁਸਕਰਾਉਣ ਦਾ ਕਾਰਨ ਔਰ ਭਾਈ ਜੋਗਾ ਸਿੰਘ ਦੇ ਬੇਨਤੀ ਕਰਨ ਦਾ ਕਾਰਨ ਕੀ ਹੈ।
1: ਅੱਜ ਫੇਰੇ ਮਮ ਆਏ ਸਪਾਈ,
0: ਜਦੋਂ ਇਹਨੇ ਆਨੰਦ ਕਾਰਜ ਕਰਵਾਇਆ ਤੇ ਉਧਰੋਂ ਗੁਰੂ ਸਾਹਿਬ ਦੀ ਆਗਿਆ ਜਦੋਂ ਹੋਈ ਹੈ ਵੀ ਜਦੋਂ ਵੀ ਗੁਰੂ ਸਾਹਿਬ ਦਾ ਹੁਕਮ ਮਿਲੇ ਤੂੰ ਪਰਤ ਕੇ ਵਾਪਸ ਆਉਣਾ, ਇਹ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਵਾਪਸ ਪਰਤਿਆ ਹੈ।
1: ਪੁਰ ਹੁਸ਼ਿਆਰ ਆਏ ਕਰ ਡੇਰਾ,
0: ਪੁਰ ਹੁਸ਼ਿਆਰ ਮਤਲਬ ਹੁਸ਼ਿਆਰਪੁਰ ਦੇ ਨੇੜੇ ਦੇ ਇਲਾਕੇ ਦੀ ਗੱਲ ਹੈ ਜਿੱਥੇ ਇਹਦੇ ਕਦਮ ਭਟਕ ਗਏ ਸੀ। ਕਹਿੰਦੇ ਜਦੋਂ ਹੁਸ਼ਿਆਰਪੁਰ ਦੇ ਲਾਗੇ ਨੇੜੇ ਇਹ ਆਇਆ ਹੈ,
1: ਮਿਰਮਿਓ ਬਾਰ ਬਦੂ ਪੁਣਹਿਰਾ,
0: ਉੱਥੇ ਇਹਦਾ ਮਨ ਜਿਹੜਾ ਸੀ ਉਹ ਭਰਮ ਗਿਆ, ਇਹਦੇ ਮਨ ਨੂੰ ਉਸ ਰੂਪ ਨੇ ਭਰਮਾ ਲਿਆ, ਪਰ ਦਾਰਾ ਦੇ ਪਰ ਰੂਪ ਦੇ ਇਹਨੇ ਮਨ ਨੂੰ ਜਿਹੜਾ ਸੀ ਉਹ ਭਰਮਾ ਲਿਆ।
1: ਜੇ ਮੈਂ ਨਹੀਂ ਬਚਾਵੋ ਤਹਾਂ,
0: ਤੇ ਜੇ ਉਸ ਵੇਲੇ ਆਪਣੇ ਪਿਆਰ

0: ਇਲਾਜ ਰੱਖਣ ਲਈ ਉਹ ਸਮੇਂ ਸਿਰ ਮਹਾਰਾਜ ਜੀ ਕਹਿੰਦੇ ਨਾ ਪਹੁੰਚਦਾ
1: ਆਗਿਆਕਾਰੀ ਗੁਰਸਿੱਖ ਮਹਾ
0: ਤੇ ਫਿਰ ਉੱਥੇ ਕੀ ਭਾਣਾ ਵਰਤਣਾ ਸੀ ਇਹ ਆਗਿਆਕਾਰੀ ਹੈ ਇਹ ਅਨੰਦਪੁਰ ਸਾਹਿਬ ਤੋਂ ਹੀ ਗਿਆ ਆਗਿਆ ਲੈ ਕੇ ਔਰ ਆਗਿਆ ਲੈ ਕੇ ਹੀ ਵਾਪਸ ਗੁਰੂ ਮਹਾਰਾਜ ਦੇ ਹੁਕਮ ਵਿੱਚ ਹੀ ਵਾਪਸ ਆਇਆ ਇਹਦੀ ਲਾਜ ਰੱਖਣਾ ਸਾਡਾ ਫਰਜ਼ ਬਣਦਾ ਸੀ
1: ਬਿਗਰੇ ਧਰਮ ਨਰਕ ਮੈਂ ਜਹਿ
0: ਕਿਉਂਕਿ ਜੇ ਇਹ ਇੱਕ ਵਾਰੀ ਭਟਕ ਜਾਂਦਾ ਡੋਲ ਜਾਂਦਾ ਤੇ ਜੀਵਨ ਦੁੱਖਾਂ ਨਾਲ ਭਰ ਜਾਣਾ ਸੀ
1: ਮੁਝ ਗੁਰ ਕਰੇ ਕਹਾਂ ਫਲ ਪੈ
0: ਤੇ ਫਿਰ ਮਹਾਰਾਜ ਜੀ ਕਹਿੰਦੇ ਨੇ ਫਿਰ ਲੋਕ ਜਿਹੜੇ ਸੀ ਉਹਨਾਂ ਨੇ ਆਖਣਾ ਕਿ ਗੁਰੂ ਦਾ ਸਿੱਖ ਇੱਦਾਂ ਦਾ ਗੁਰੂ ਦਾ ਸਿੱਖ ਇਸ ਤਰ੍ਹਾਂ ਦਾ ਫਿਰ ਬੇਨਤੀ ਕਰਾਂ ਅਸੀਂ ਜਿਸ ਗੁਰੂ ਮਹਾਰਾਜ ਨਾਲ ਜੁੜੇ ਹੋਏ ਹਾਂ ਸਾਨੂੰ ਆਪਣਾ ਆਚਰਣ ਉੱਚਾ ਰੱਖਣਾ ਪਏਗਾ ਸਾਨੂੰ ਆਪਣੀ ਸੋਚ ਉੱਚੀ ਰੱਖਣੀ ਪਏਗੀ ਕਿਉਂਕਿ ਲੋਕ ਇਹ ਕਹਿਣ ਵੀ ਧੰਨ ਗੁਰੂ ਪਿਆਰੇ ਵੀ ਗੁਰੂ ਵੀ ਧੰਨ ਅਤੇ ਗੁਰੂ ਦੇ ਪਿਆਰੇ ਵੀ ਧੰਨ ਨੇ ਜਦੋਂ ਬੱਚਾ ਹੁਣ ਮਾਂ ਨੇ ਤਾਂ ਸਿੱਖਿਆ ਚੰਗੀ ਦੇ ਕੇ ਨਾ ਭੇਜਿਆ ਬੱਚੇ ਨੂੰ ਉਹ ਗਲਤ ਸੰਗਤ ਵਿੱਚ ਪੈ ਗਿਆ ਅਤੇ ਕਿਸੇ ਨੇ ਦੇਖ ਲਿਆ ਦੇਖਣ ਵਾਲਾ ਕਹਿੰਦਾ ਵੀ ਇਹਦੀ ਮਾਂ ਵੀ ਇੱਦਾਂ ਦੀ ਹੋਣੀ ਹੈ ਇਹਦਾ ਪਿਓ ਵੀ ਇੱਦਾਂ ਦਾ ਹੋਣਾ ਬੱਚਾ ਇੱਦਾਂ ਦਾ ਹਰਕਤਾਂ ਕਰਦਾ ਇਹ ਨਹੀਂ ਕਿਸੇ ਨੇ ਦੇਖਿਆ ਵੀ ਉਹਦੇ ਮਾਂ ਬਾਪ ਚੰਗੇ ਨੇ ਮਾੜੇ ਨੇ ਬਸ ਉਹਦੀ ਹਰਕਤ ਦੇਖ ਕੇ ਉਸੇ ਵੇਲੇ ਕਹਿਤਾ ਜੇ ਕੋਈ ਚੰਗਾ ਕਰਮ ਕਰਦਾ ਤਾਂ ਅਸੀਂ ਕਹਿੰਦੇ ਇਹਦੇ ਮਾਂ ਬਾਪ ਚੰਗੇ ਜੇ ਮਾੜਾ ਕਰਦਾ ਤਾਂ ਇਹਦੇ ਮਾਂ ਬਾਪ ਵੀ ਮਾੜੇ ਇਸੇ ਤਰ੍ਹਾਂ ਜਦੋਂ ਗੁਰੂ ਕਾ ਸਿੱਖ ਕੋਈ ਗਲਤੀ ਕਰੇ ਤਾਂ ਫਿਰ ਲੋਕ ਕਹਿਣਗੇ ਜੇ ਸਿੱਖ ਇੱਦਾਂ ਦਾ ਤਾਂ ਫਿਰ ਗੁਰੂ ਕਿੱਦਾਂ ਦਾ ਹੋਏਗਾ ਲੋਕ ਤਾਂ ਇਹੀ ਕਹਿਣਗੇ ਨਾ ਵੀ ਗੁਰੂ ਕਿੱਦਾਂ ਦਾ ਹੋਏਗਾ ਜੇ ਸਿੱਖ ਹੀ ਇੱਦਾਂ ਦੇ ਨੇ ਅਤੇ ਜੇ ਉਹ ਅਸੀਂ ਚੰਗੇ ਕਰਮ ਕਰਾਂਗੇ ਚੰਗਾ ਜੀਵਨ ਚੰਗਾ ਆਚਰਣ ਹੋਏਗਾ ਤਾਂ ਲੋਕ ਆਖਣਗੇ ਜੇ ਗੁਰੂ ਕੇ ਪਿਆਰੇ ਇੰਨੇ ਚੰਗੇ ਆ ਤਾਂ ਗੁਰੂ ਕਿੰਨਾ ਚੰਗਾ ਹੋਏਗਾ ਭਾਈ ਪਾਰੋ ਜੀ ਨੂੰ ਪਰਮ ਹੰਸ ਦਾ ਖਿਤਾਬ ਐਵੇਂ ਨਹੀਂ ਸੀ ਦਿੱਤਾ ਗੁਰੂ ਮਹਾਰਾਜ ਨੇ ਭਾਈ ਪਾਰੋ ਜੀ ਤੁਸੀਂ ਪਰਮ ਹੰਸ ਹੋ ਜਦੋਂ ਤੁਸੀਂ ਆਪਣੇ ਘਰ ਤੋਂ ਤੁਰਦੇ ਹੋ ਜਿਹੜਾ ਜਿਹੜਾ ਤੁਹਾਡੇ ਦੀਦਾਰ ਕਰਦਾ ਨਾ ਉਹ ਇੱਕੋ ਗੱਲ ਕਹਿੰਦਾ ਕਿ ਧੰਨ ਗੁਰੂ ਪਿਆਰੇ ਗੁਰੂ ਕਾ ਪਿਆਰਾ ਵੀ ਧੰਨ ਅਤੇ ਭਾਈ ਪਾਰੋ ਜੀ ਤੁਹਾਡਾ ਗੁਰੂ ਵੀ ਧੰਨ ਤੁਸੀਂ ਵੀ ਧੰਨ ਹੋ ਇੱਥੇ ਮਹਾਰਾਜ ਜੀ ਕਹਿੰਦੇ ਨੇ ਜੇ ਉਸ ਵੇਲੇ ਅਸੀਂ ਇਹਦੇ ਬਿਰਦ ਬਾਣੀ ਦੀ ਲਾਜ ਨਾ ਰੱਖਦੇ ਤਾਂ ਫਿਰ ਲੋਕਾਂ ਨੇ ਆਖਣਾ ਸੀ ਵੀ ਸਿੱਖ ਇੱਦਾਂ ਦਾ ਹੈ ਅਤੇ ਫਿਰ ਗੁਰੂ ਕਿੱਦਾਂ ਦਾ ਹੋਏਗਾ ਇਹ ਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਦੱਸਦੇ ਹਨ ਇਸ ਆਗਿਆ ਦੇ ਵਿੱਚ ਚੱਲਣ ਵਾਲਾ ਸੀ ਪਰ ਚਲੋ ਇਸ ਮਾਇਆ ਨੇ ਉਲਝਾ ਕੇ ਇਹਦਾ ਧਿਆਨ ਭਟਕਾ ਦਿੱਤਾ ਪਰ ਸਾਡਾ ਫਰਜ਼ ਸੀ ਇਹਦੀ ਲਾਜ ਰੱਖਣਾ
1: ਜੇਕਰ ਭੁੱਲ ਜਾਏ ਇੱਕ ਵਾਰੀ
0: ਜੇ ਇੱਕ ਅੱਧ ਵਾਰ ਕੋਈ ਭੁੱਲ ਕਰ ਲਵੇ ਤੇ ਫਿਰ ਗੁਰੂ ਜਿਹੜਾ ਆਪਣੇ ਸਿੱਖ ਨੂੰ ਉਸ ਵੇਲੇ ਬਚਾ ਵੀ ਲੈਂਦਾ ਹੈ ਤੇ ਉਹਨੂੰ ਆਪਣੇ ਗਲ ਵੀ ਲਾ ਲੈਂਦਾ ਹੈ ਫਿਰ ਗੁਰੂ ਆਪਣੇ ਪਿਆਰੇ ਨੂੰ ਬਚਾ ਵੀ ਲੈਂਦਾ ਹੈ ਔਰ ਉਹਦੀ ਭੁੱਲ ਨੂੰ ਬਖਸ਼ ਵੀ ਦਿੰਦਾ ਹੈ
1: ਬਿਪਤ ਮੈਂ ਜੇ ਪਰ ਜਾਏ
0: ਜੇ ਗੁਰੂ ਕਾ ਸਿੱਖ ਕਿਸੇ ਬਿਪਤਾ ਵਿੱਚ ਫਸ ਜਾਏ ਕਿਸੇ ਮੁਸ਼ਕਲ ਦੀ ਘੜੀ ਦੇ ਵਿੱਚ ਫਸ ਜਾਵੇ ਤੇ ਉਸ ਵੇਲੇ ਫਿਰ ਗੁਰੂ ਉਹਨਾਂ ਦੇ ਅੰਗ ਸੰਗ ਹੋ ਕੇ ਉਹਨੂੰ ਬਿਪਤਾ ਤੋਂ ਮੁਸ਼ਕਲ ਦੀ ਘੜੀ ਵਿੱਚੋਂ ਕੱਢ ਵੀ ਲੈਂਦੇ ਆ ਤਾਂ ਹੀ ਤੇ ਕਹਿੰਦੇ ਵੀ ਘਬਰਾਈਏ ਨਾ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਜੇ ਕੋਈ ਵੀ ਢੋਈ ਨਹੀਂ ਦਏਗਾ ਅਸੀਂ ਜੇ ਗੁਰੂ ਦੇ ਸਿੱਖ ਹਾਂ ਤੇ ਗੁਰੂ ਸਾਨੂੰ ਢੋਈ ਜ਼ਰੂਰ ਦਏਗਾ ਗੁਰੂ ਮਹਾਰਾਜ ਸਾਨੂੰ ਆਸਰਾ ਜ਼ਰੂਰ ਦੇਣਗੇ ਪਰ ਜੇ ਅਸੀਂ ਗੁਰੂ ਦੇ ਆਸਰੇ ਚੱਲਦੇ ਹਾਂ ਜੇ ਬੰਦੇ ਦੇ ਆਸਰੇ ਚੱਲੇ ਫਿਰ ਤਾਂ ਨਹੀਂ ਹਾਂ ਗੁਰੂ ਦੇ ਆਸਰੇ ਚੱਲਾਂਗੇ ਤੇ ਕਹਿ ਸਕਾਂਗੇ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੋਜ਼ ਯਾਦ ਕਰਦੇ ਹਾਂ ਤੇਗ ਬਹਾਦਰ ਸਿਮਰਿਆ ਘਰ ਨਾਉ ਨਿੱਧ ਆਵੇ ਧਾਏ ਸਭ ਥਾਈ ਹੋਏ ਸਹਾਏ ਵੀ ਮਹਾਰਾਜ ਤੁਸੀਂ ਤਾਂ ਸਭ ਥਾਈ ਆਪਣੇ ਪਿਆਰਿਆਂ ਦੇ ਸਹਾਈ ਹੋਣ ਵਾਲੇ ਹੋ ਇੱਥੇ ਗੁਰੂ ਮਹਾਰਾਜ ਜੀ ਦੱਸਦੇ ਨੇ ਜੇ ਕੋਈ ਭਟਕ ਜਾਏ ਤਾਂ ਗੁਰੂ ਆਪਣੇ ਸਿੱਖ ਨੂੰ ਬਚਾ ਲੈਂਦੇ ਆ ਜੇ ਕੋਈ ਬਿਪਤਾ ਮੁਸ਼ਕਲ ਦੀ ਘੜੀ ਵਿੱਚ ਫਸ ਜਾਏ ਤਾਂ ਗੁਰੂ ਆਪਣੇ ਪਿਆਰੇ ਸਿੱਖ ਨੂੰ ਉਹ ਮੁਸ਼ਕਲ ਦੀ ਘੜੀ ਵਿੱਚੋਂ ਵੀ ਕੱਢ ਲੈਂਦੇ ਨੇ, ਕਿਉਂਕਿ ਸੁਭਾਅ ਹੈ ਨਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਇਸ ਵਾਸਤੇ ਗੁਰੂ ਕਲਗੀਧਰ ਮਹਾਰਾਜ ਜੀ ਇਹ ਦੱਸਦੇ ਹਨ,
1: ਉੱਚ ਪਦ ਪ੍ਰਾਪਤ ਹੋਏ,
0: ਕਹਿੰਦੇ ਨੇ ਠੀਕ ਹੈ ਆਗਿਆਕਾਰੀ ਸੀ, ਆਗਿਆ ਵਿੱਚ ਚੱਲਣ ਵਾਲਾ ਸੀ, ਪਰ ਇੱਕ ਰਸਤੇ ਵਿੱਚ ਐਸਾ ਸਮਾਂ ਬਣਿਆ ਕਿ ਮਾਇਆ ਨੇ ਜ਼ੋਰ ਪਾ ਦਿੱਤਾ ਅਤੇ ਸੁਰਤ ਭਟਕ ਗਈ, ਧਿਆਨ ਭਟਕ ਗਿਆ, ਪਰ ਮੌਕੇ 'ਤੇ ਬਚਾ ਵੀ ਲਿਆ। ਪਰ ਅੱਜ ਦੇ ਸਮੇਂ ਵਿੱਚ ਜਿਹੜਾ ਇਹ ਇੱਥੇ ਖਲੋਤਾ ਹੈ, ਕੱਲ੍ਹ ਦੇ ਸਮੇਂ ਦੇ ਵਿੱਚ ਉੱਚੀ ਪਦਵੀ ਨੂੰ ਪ੍ਰਾਪਤ ਹੋਏਗਾ, ਭਾਵ ਇਹ ਇਹਦੀ ਸੁਰਤ ਜਿਹੜੀ ਆ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਇਹ ਆਪਣਾ ਜੀਵਨ ਸਫਲਾ ਕਰ ਲਵੇਗਾ।
1: ਕਿਰਪਾ ਦ੍ਰਿਸ਼ਟ ਦੇਹਰਾ,
0: ਇੰਨੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਇੰਨੀ ਗੱਲ ਕਹਿ ਕੇ ਭਾਈ ਜੋਗਾ ਜੀ ਵੱਲ, ਭਾਈ ਜੋਗਾ ਸਿੰਘ ਵੱਲ ਕਹਿੰਦੇ ਰਹਿਮਤ ਦੀ ਨਜ਼ਰ ਦੇ ਨਾਲ ਦੇਖਣਾ ਕੀਤਾ,
1: ਗਿਆਨ ਵਾਣ ਸਿੱਖ ਕਰ ਤਿਸ ਬੇਰਾ,
0: ਤੇ ਸਾਹਿਬ ਜੀ ਨੇ ਜੋ ਥੋੜੀ ਬਹੁਤੀ ਕਮੀ ਪੇਸ਼ੀ ਸੀ ਉਹ ਵੀ ਅੰਦਰੋਂ ਦੂਰ ਕਰ ਦਿੱਤੀ, ਤਾਂ ਕਿ ਦੁਬਾਰਾ ਸੁਰਤ ਭਟਕੇ ਨਾ, ਦੁਬਾਰਾ ਧਿਆਨ ਨਾ ਭਟਕੇ, ਦੁਬਾਰਾ ਜਿਹੜਾ ਇਹ ਮੋਹ ਮਾਇਆ ਦਾ ਜ਼ੋਰ ਜਿਹੜਾ ਇਹ ਨਾ ਪਵੇ। ਸਤਿਗੁਰੂ ਮਹਾਰਾਜ ਜੀ ਨੇ ਜਿਨ ਕੋ ਨਦਰ ਕਰਮ ਤਿੰਨਕਾਰ ਨਾਨਕ ਨਦਰੀ ਨਜ਼ਰ ਨਿਹਾਲ, ਸਾਹਿਬ ਜੀ ਨੇ ਪਹਿਲੀ ਭੁੱਲ ਸੀ ਇਹਦੀ, ਇਹਨੂੰ ਬਖਸ਼ ਕੇ ਇਹਦੀ ਲਾਜ ਰੱਖ ਕੇ ਇਹਦੇ ਤੇ ਕਿਰਪਾ ਕਰ ਦਿੱਤੀ ਹੈ।
1: ਘਰ ਕੋ ਪਠਿਓ ਗਇਓ ਤਤਕਾਲ,
0: ਸਾਰੀ ਸੰਗਤ ਗੁਰੂ ਕਾ ਖਾਲਸਾ ਸੁਣ ਕੇ ਹੈਰਾਨ ਹੋ ਗਿਆ ਕਿ ਭਾਈ ਜੋਗਾ ਸਿੰਘ ਜੀ ਤੁਸੀਂ ਭਟਕ ਚੱਲੇ ਸੀ, ਪਰ ਸ਼ੁਕਰ ਹੈ ਮਹਾਰਾਜ ਨੇ ਤੁਹਾਨੂੰ ਬਚਾ ਲਿਆ। ਬੜੀ ਸੰਗਤਾਂ ਦੇ ਵਿੱਚ ਐਸੇ ਸਰੀਰ ਮਿਲਦੇ ਨੇ ਰੂਹਾਂ ਜਿਹੜੇ ਆਪਣੇ ਮੂੰਹੋਂ ਕਹਿੰਦੇ ਵੀ ਅਸੀਂ ਤਾਂ ਭਟਕ ਚੱਲੇ ਸੀ, ਸਾਨੂੰ ਸਤਿਗੁਰੂ ਨੇ ਬਚਾ ਲਿਆ। ਤੁਹਾਡੇ ਵਿੱਚ ਬਹੁਤ ਐਸੇ ਸਰੀਰ ਆ ਜਿਹੜੇ ਆਪਣੇ ਮੂੰਹੋਂ ਕਹਿੰਦੇ ਆ ਵੀ ਅਸੀਂ ਗਲਤ ਸੰਗਤ ਦੇ ਵਿੱਚ ਭਟਕ ਚੱਲੇ ਸੀ, ਪਰ ਸਤਿਗੁਰੂ ਜੀ ਨੇ ਸਾਨੂੰ ਬਚਾ ਲਿਆ। ਗੁਰੂ ਮਹਾਰਾਜ ਨੇ ਕੋਈ ਐਸੀ ਕਲਾ ਵਰਤਾ ਦਿੱਤੀ ਕਿ ਸਾਨੂੰ ਗਲਤ ਰਸਤੇ ਤੋਂ ਜਾਣ ਤੋਂ ਬਚਾ ਲਿਆ ਜਾਂ ਮੋੜ ਲਿਆਂਦਾ ਸਤਿਗੁਰੂ ਮਹਾਰਾਜ ਨੇ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਭਾਈ ਜੋਗਾ ਸਿੰਘ ਫਿਰ ਅਨੰਦਪੁਰ ਸਾਹਿਬ ਰਹਿਣ ਲੱਗ ਪਏ। ਕੁਝ ਸਮਾਂ ਫਿਰ ਸੇਵਾ ਸਿਮਰਨ ਦੇ ਵਿੱਚ ਜਦੋਂ ਜੁੜੇ ਤੇ ਮਹਾਰਾਜ ਕਹਿੰਦੇ ਭਾਈ ਜੋਗਾ ਸਿੰਘ ਹੁਣ ਤੂੰ ਆਪਣੇ ਪਰਿਵਾਰ ਨੂੰ ਵੀ ਸਮਾਂ ਦੇ, ਤੇਰਾ ਆਨੰਦ ਕਾਰਜ ਹੋ ਚੁੱਕਾ ਹੈ ਤੇ ਜਾ ਕੇ ਆਪਣੇ ਗ੍ਰਸਤ ਨੂੰ ਵੀ ਸੰਭਾਲਣਾ ਕਰ।
1: ਪਰ ਹੋ ਗ੍ਰਸਤ ਕੀ ਰੀਤ ਵਿਸਾਲਾ,
0: ਸਭ ਕਹਿੰਦੇ ਨੇ ਹੁਣ ਤੁਸੀਂ ਗ੍ਰਸਤ ਵਿੱਚ ਰਹਿ ਕੇ ਰੱਬੀ ਬਾਣੀ ਦਾ ਅਭਿਆਸ ਕਰੋ, ਆਪ ਜਪੋ ਅਵਰੈ ਨਾਮ ਜਪਾਵੋ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ, ਪਰਿਵਾਰਾਂ ਦੇ ਪਰਿਵਾਰਾਂ ਨੂੰ ਜੋੜੋ, ਆਪ ਵੀ ਨਾਮ ਦੀ ਕਮਾਈ ਕਰੋ। ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਮ ਪਾਈ ਹੈ, ਸੰਸਾਰ ਵਿੱਚ ਪਰਿਵਾਰ ਵਿੱਚ ਗ੍ਰਸਤ ਜੀਵਨ ਵਿੱਚ ਰਹਿੰਦਿਆਂ ਹੋਇਆਂ ਮੋਹ ਮਾਇਆ ਤੋਂ ਉੱਪਰ ਉੱਠ ਕੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਆਪ ਵੀ ਕਰੋ ਅਤੇ ਹੋਰਾਂ ਨੂੰ ਵੀ ਕਰਵਾਓ। ਜੋ ਤੁਹਾਨੂੰ ਇੱਥੋਂ ਖਜ਼ਾਨਾ ਮਿਲਿਆ ਉਹ ਜਾ ਕੇ ਹੋਰਾਂ ਨੂੰ ਵੀ ਵੰਡੋ ਅਤੇ ਵਰਤਾਓ। ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਜੋ ਗੁਰੂ ਸਾਹਿਬ ਦਾ ਆਪਾਂ ਬੜੀ ਵਾਰ ਬਚਨ ਪੜ੍ਹਿਆ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜੋ ਤੂੰ ਧਿਆਇਆ ਜੋ ਸੁਣਿਆ ਜੋ ਕਮਾਇਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿ ਕਰਕੇ ਉਹ ਹੁਣ ਸਭਨਾਂ ਨੂੰ ਕਰ ਦਾਨ। ਦਾਨ ਮਤਲਬ ਵੰਡਣਾ, ਤੂੰ ਹੋਰਾਂ ਨੂੰ ਜਾ ਕੇ ਵੰਡ, ਆਪਣੇ ਪਰਿਵਾਰ ਵਿੱਚ ਗ੍ਰਸਤ ਵਿੱਚ ਰਹਿ ਅਤੇ ਨਾਮ ਦੀ ਕਮਾਈ ਜਿਹੜੀ ਆ ਉਹ ਕਰ, ਬਾਣੀ ਅਤੇ ਬਾਣੀ ਦੇ ਵਿੱਚ ਰੰਗ ਕੇ ਦੂਜਿਆਂ ਨੂੰ ਵੀ ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗ। ਸਤਿਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਦੇ ਕਰਕੇ ਆਖਿਆ ਵੀ ਤੁਸੀਂ ਹੁਣ ਆਪਣੇ ਪਰਿਵਾਰ ਵਿੱਚ ਜਾਣਾ ਕਰੋ।
1: ਕਿਤੇ ਸਮਾਂ ਬਸ ਆਇਓ ਫੇਰ,
0: ਫਿਰ ਕਿਤੇ ਸਮਾਂ ਬਣਿਆ ਤੇ ਅਨੰਦਪੁਰ ਸਾਹਿਬ ਪਰਿਵਾਰ ਦੇ ਸਮੇਤ ਆਉਣਾ ਜੀ।
1: ਸਮੀਪੀ ਦਰਸ਼ਨ ਹੇਰਾ,
0: ਮਹਾਰਾਜ ਜੀ ਕਹਿੰਦੇ ਫਿਰ ਇੱਥੇ ਆ ਕਰਕੇ ਰਹਿਣਾ ਤੇ ਗੁਰੂ ਸੰਗਤ ਵਿੱਚ ਰਹਿ ਕੇ ਰੱਬੀ ਬਾਣੀ ਦਾ ਜਿਹੜਾ ਉਹ ਨਾਮ ਅਭਿਆਸ ਕਰਦਿਆਂ ਮਾਲਕ ਦੀਆਂ ਬਖਸ਼ਿਸ਼ਾਂ ਲੈਣੀਆਂ ਜੀ।
1: ਅੰਤ ਸਮੇਂ ਉੱਚੋ ਪਦ ਪਾਇਓ।
0: ਕਹਿੰਦੇ ਇਸ ਤਰ੍ਹਾਂ ਭਾਈ ਜੋਗਾ ਸਿੰਘ ਜੀ ਗੁਰੂ ਮਹਾਰਾਜ ਤੋਂ ਬਖਸ਼ਿਸ਼ ਲੈ ਕੇ ਆਪਣੇ ਘਰ ਚਲਾ ਗਿਆ, ਪਰਿਵਾਰ ਦੇ ਵਿੱਚ ਰਿਹਾ, ਸੰਗਤ ਆਪ ਵੀ ਜੁੜਦਾ ਅਤੇ ਹੋਰਾਂ ਨੂੰ ਵੀ ਜੋੜਦਾ, ਗੁਰਮਤ ਦਾ ਉਪਦੇਸ਼ ਦੂਜਿਆਂ ਨੂੰ ਵੀ ਦਿੰਦਾ, ਆਪ ਵੀ ਗੁਰਮਤ ਦਾ ਧਾਰਨੀ ਹੈ। ਇੱਕ ਦਿਨ ਕੈਸੇ ਸਮਾਂ ਐਸਾ ਆਇਆ ਕਿ ਅੰਤ ਸਮੇਂ ਉੱਚੇ ਪਦ ਪਾਇਓ। ਜਦੋਂ ਅੰਤਲਾ ਸਮਾਂ ਭਾਈ ਜੋਗਾ ਸਿੰਘ ਦਾ ਆਉਂਦਾ ਹੈ ਅਤੇ ਇਹ ਕਹਿੰਦੇ ਨੇ ਉਹ ਜਿਹੜੀ ਅਵਸਥਾ ਮਹਾਰਾਜ ਨੇ ਦਿੱਤੀ ਹੈ ਨਾ, ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਕਹਿੰਦੇ ਉੱਚ ਅਵਸਥਾ ਨੂੰ ਪ੍ਰਾਪਤ ਹੋਇਆ ਹੈ,
1: ਚਰਨ ਕਮਲ ਗੁਰ ਕੇਰ ਸਮਾਇਓ।
0: ਔਰ ਸਦਾ ਲਈ ਸਰੀਰਕ ਚੋਲਾ ਇਹਨੇ ਜਿੱਦਨ ਤਿਆਗਿਆ ਹੈ, ਇਹਨੂੰ ਕਹਿੰਦੇ ਗੁਰਮੁਖ ਜਨਮ ਸਵਾਰ, ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਦਾ ਲਈ ਲੀਨ ਹੋ ਗਿਆ, ਭਾਵ ਆਪਣਾ ਜਨਮ ਸਵਾਰ ਕੇ ਭਾਈ

0: ਇਹ ਸੀ ਭਾਈ ਜੋਗਾ ਸਿੰਘ ਦਾ ਪ੍ਰਸੰਗ, ਗੁਰੂ ਅਤੇ ਗੁਰੂ ਪਾਤਸ਼ਾਹ ਜੀ ਦਾ ਆਪਣੇ ਪਿਆਰਿਆਂ ਦੇ ਪ੍ਰਤੀ ਪ੍ਰੇਮ ਪਿਆਰ, ਕਿਵੇਂ ਆਪਣੇ ਪਿਆਰਿਆਂ ਦੀ ਲਾਜ ਸਤਿਗੁਰੂ ਜੀ ਮਹਾਰਾਜ ਰੱਖਦੇ ਆ, ਕਿਵੇਂ ਔਖੀ ਘੜੀ ਤੋਂ ਬਚਾ ਲੈਂਦੇ ਆ, ਕਿਵੇਂ ਸਤਿਗੁਰੂ ਜੀ ਵਿਕਾਰਾਂ ਤੋਂ ਬੁਰਿਆਈਆਂ ਤੋਂ ਆਪਣੇ ਪਿਆਰਿਆਂ ਨੂੰ ਬਚਾ ਲੈਂਦੇ ਆ, ਔਰ ਕਿਵੇਂ ਭਾਈ ਜੋਗਾ ਸਿੰਘ ਜੀ ਆਪਣਾ ਜਨਮ ਸਵਾਰ ਕੇ ਗਏ ਨੇ। ਇਹ ਸੀ ਭਾਈ ਜੋਗਾ ਸਿੰਘ ਦਾ ਪ੍ਰਸੰਗ। ਕਵੀ ਜੀ ਕਹਿੰਦੇ ਹੁਣ ਵਾਪਸ ਫਿਰ ਸੁਰਤ ਆਪਣੀ ਆਨੰਦਪੁਰ ਸਾਹਿਬ ਲਿਆਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਾਂ ਬਤੀਤ ਹੋ ਰਿਹਾ, ਦਿਨ ਇਸੇ ਤਰ੍ਹਾਂ ਲੰਘ ਰਹੇ ਨੇ, ਸੰਗਤਾਂ ਆ ਰਹੀਆਂ ਨੇ, ਖੰਡੇ ਦੀ ਪਹੁਲ ਤਿਆਰ ਹੋ ਰਹੀ ਹੈ। ਰੋਜ਼ ਅੰਮ੍ਰਿਤ ਅਬਲਾਖੀ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਕਰ ਰਹੇ ਹਨ।
1: ਕਰੇ ਪਰਾਜੈ ਗਿਰਪਤੀ ਵਿਜੈ ਸੋ ਜਸ ਬਹੁ ਪਾਏ।
0: ਦੂਰ ਦੂਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ੋਭਾ ਫਿਰ ਹੋਣ ਲੱਗ ਪਈ, ਵਡਿਆਈ ਹੋਣ ਲੱਗ ਪਈ, ਹਰ ਕੋਈ ਗੁਰੂ ਮਹਾਰਾਜ ਜੀ ਦੇ ਗੁਣ ਗਾਉਣ ਲੱਗ ਪਿਆ। ਅਤੇ ਜਿਹੜੇ ਪਹਾੜੀ ਰਾਜੇ ਹਾਰ ਕੇ ਗਏ ਸੀ, ਪਹਾੜੀ ਰਾਜੇ ਆ ਜਿਹੜਾ ਜੰਗ ਦਾ ਪ੍ਰਸੰਗ ਤੁਸੀਂ ਸੁਣਿਆ ਹੈ, ਜਿਹੜੇ ਹਾਰ ਕੇ ਗਏ ਸੀ ਪਹਾੜੀ, ਉਹਨਾਂ ਪਹਾੜੀ ਇਲਾਕਿਆਂ ਤੱਕ ਗੁਰੂ ਮਹਾਰਾਜ ਜੀ ਦੀ ਉਸਤਤ ਜਿਹੜੀ ਹੈ ਉਹ

0: ਇਲਾਕਿਆਂ ਦੇ ਵਿੱਚ ਆਸ ਪਾਸ ਹਰ ਪਾਸੇ ਗੁਰੂ ਮਹਾਰਾਜ ਜੀ ਦਾ ਜਸ ਫੈਲਿਆ। ਔਰ ਕੀ ਕਹਿ ਰਹੇ ਨੇ ਲੋਕ, ਕਹਿੰਦੇ ਗੁਰੂ ਕੈ ਮਨਿੰਦ ਨਹੀਂ ਸੂਰਮਾ ਜਹਾਨ ਮੈਂ। ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੈ ਕੋਈ ਸੂਰਮਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਰਾਬਰੀ ਕਰ ਸਕੇ? ਹੈ ਕੋਈ ਐਸਾ ਮਰਦ ਅਗੰਬੜਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਖਲੋ ਕੇ ਕਹਿ ਸਕੇ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹਾਂ? ਕੋਈ ਨਹੀਂ ਜਹਾਨ ਦੇ ਵਿੱਚ, ਨਾ ਹੋਇਆ ਅਤੇ ਨਾ ਕੋਈ ਹੋਣਾ। ਗੁਰੂ ਮਹਾਰਾਜ ਜੀ ਦੀ ਉਸਤਤ ਹੋ ਰਹੀ ਹੈ ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ, ਅਤੇ ਲੋਕ ਕੀ ਕਹਿ ਰਹੇ ਨੇ, ਗੁਰੂ ਕੇ ਮਨਿੰਦ ਨਹੀਂ ਸੂਰਮਾ ਜਹਾਨ ਮੈਂ। ਪੂਰੇ ਜਹਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਸੂਰਮਾ ਕੋਈ ਨਹੀਂ ਹੈ।
1: ਸੈਲਣ ਕੁਬਲ ਸਾਰੋ ਤੀਨ ਲਸ਼ ਸ਼ੈਨ ਜੋਰ, ਕਾਲਿਓ ਜਕੋਰ ਨੈ ਆਵਤ ਬਖਾਨ ਮੈਂ।
0: ਸੈਲਣ ਜਿਹੜੇ ਪਹਾੜੀ ਰਾਜੇ ਸੀ, 300,000 ਦੇ ਕਰੀਬ ਫੌਜ, 300,000 ਮੈਨੇ ਲੱਖ, 300,000 ਦੇ ਕਰੀਬ ਆਪਣੀ ਫੌਜ ਲੈ ਕੇ ਆਏ ਸੀ ਆਨੰਦਪੁਰ ਸਾਹਿਬ। ਪਰ ਉਹਨਾਂ ਦਾ ਜ਼ੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਚੱਲ ਨਾ ਸਕਿਆ, ਹਾਰ ਕੇ ਵਾਪਸ ਆਪੋ ਆਪਣੇ

ਕਈਆਂ ਦਾ ਹੰਕਾਰ ਟੁੱਟ ਗਿਆ, ਰਾਜਾ ਕੇਸਰੀ ਚੰਦ ਵਰਗਿਆਂ ਦਾ ਸਿਰ ਲੱਥ ਗਿਆ, ਜਿਹੜੇ ਘਮੰਡ ਹੰਕਾਰ ਕਰਦੇ ਸੀ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਲਾਉਣਾ, ਪਰ ਉਹਨਾਂ ਦਾ ਆਪਣਾ ਹੀ ਸੀਸ ਲੱਥ ਗਿਆ ਇਸ ਜੰਗ ਦੇ ਵਿੱਚ। ਜਿਹੜੇ ਲੋਹਗੜ੍ਹ ਦਾ ਦਰਵਾਜ਼ਾ ਤੋੜਨਾ ਚਾਹੁੰਦੇ ਸੀ, ਮਸਤ ਹਾਥੀ ਭੇਜ ਕੇ ਉਹ ਆਪ ਹੀ ਉਸ ਹਾਥੀ ਦੇ ਪੈਰਾਂ ਹੇਠ ਲਤਾੜੇ ਗਏ। ਕਹਿੰਦੇ ਉਹ ਜਿਹੜੇ ਰਾਜੇ ਚੜ੍ਹ ਕੇ ਆਏ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੁਛ ਵੀ ਵਿਗਾੜ ਨਾ ਸਕੇ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ

ਅਨੰਦਪੁਰ ਸਾਹਿਬ ਸੰਗਤ ਬਿਰਾਜਮਾਨ ਹੁੰਦੀ ਹੈ, ਦੀਵਾਨ ਨੂੰ ਸਜਦਾ ਹੈ ਅਤੇ ਸਤਿਗੁਰੂ ਮਹਾਰਾਜ ਆਪਣੇ ਆਸਨ 'ਤੇ ਆ ਕੇ ਬੈਠਦੇ ਆ ਨਾ, ਅਤੇ ਮਹਾਰਾਜ ਦੇ ਹੱਥ ਵਿੱਚ ਉਹ ਕਮਾਨ ਪਗੜੀ ਹੁੰਦੀ ਹੈ, ਉਹ ਧਨੁੱਖ ਜਿਹਨੂੰ ਦੇਖ ਕੇ ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਦੇਖੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਨੁੱਖ ਕਮਾਨ, ਉਹਨੂੰ ਦੇਖ ਕੇ ਅੱਖਾਂ ਖੁੱਲੀਆਂ ਰਹਿ ਗਈਆਂ, ਅਤੇ ਜੇ ਗੁਰੂ ਮਹਾਰਾਜ ਨੂੰ ਦੇਖ ਲਿਆ ਤਾਂ ਫਿਰ ਕੀ ਹਾਲ ਹੋਣਾ। ਸਤਿਗੁਰੂ ਜੀ ਦੀ ਕਮਾਨ ਇੰਨੀ ਮਜ਼ਬੂਤ ਹੈ, ਇੰਨੇ ਵੱਡੇ ਆਕਾਰ ਦੀ ਹੈ ਕਿ ਲੋਕ ਦੇਖਣ ਵਾਲੇ ਦੇਖ ਕੇ ਕਹਿੰਦੇ ਆ ਵੀ ਇਹਦੇ 'ਤੇ ਕੋਈ ਤੀਰ ਚਲਾ ਸਕਦਾ, ਇਹਦੇ 'ਤੇ ਇਹਨੂੰ ਕੋਈ ਪਕੜ ਸਕਦਾ ਹੱਥ ਨਾਲ, ਇਹਦੀ ਕੋਈ ਡੋਰੀ ਜਿਹੜੀ ਇਹਦਾ ਕੋਈ ਚਿੱਲਾ ਚੜ੍ਹਾ ਸਕਦਾ, ਐਸੀ ਬਾਹਾਂ ਦੇ ਵਿੱਚ ਕੋਈ ਐਸਾ ਬਲ ਕਿਸੇ ਦੇ ਹੈ ਜਿਹੜਾ ਇਸ ਧਨੁੱਖ ਦੀ ਡੋਰੀ ਨੂੰ ਚੜ੍ਹਾ ਸਕੇ। ਜਿਵੇਂ ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ, ਭਾਈ ਰਾਮ ਕੋਇਰ ਜੀ ਦੇ ਮਨ ਦੇ ਵਿੱਚ ਸ਼ੰਕਾ ਬਣ ਆਈ ਜਦੋਂ ਮਹਾਰਾਜ ਨੇ ਤੀਰਾਂ ਦੇ ਤੀਰ ਚਲਾ ਕੇ ਦਿਖਾਤੇ। ਹੁਣ ਉਹ ਜਦੋਂ ਸਾਹਿਬ ਜੀ ਆਪਣੇ ਆਸਨ 'ਤੇ ਬੈਠਦੇ ਆ ਨਾ, ਸਾਹਿਬ ਜੀ ਦੇ ਨਾਲ ਉਹ ਧਨੁੱਖ ਵੀ ਪਿਆ ਹੁੰਦਾ, ਕਹਿੰਦੇ ਨੇ ਜਿਹਨੂੰ ਦੇਖ ਕੇ ਲੋਕ ਹੈਰਾਨ ਹੁੰਦੇ ਆ ਕਿ ਇੰਨਾ ਵੱਡੇ ਆਕਾਰ ਦਾ ਇਹ ਧਨੁੱਖ, ਔਰ ਇਹਦੀ ਡੋਰੀ ਜਦੋਂ ਚਿੱਲਾ ਚੜ੍ਹਾਉਣਾ ਅਤੇ ਉਦੋਂ ਬਾਹਾਂ ਦੇ ਵਿੱਚ ਜ਼ੋਰ ਕਿੰਨਾ ਚਾਹੀਦਾ, ਹੱਥਾਂ ਦੇ ਵਿੱਚ ਜ਼ੋਰ ਕਿੰਨਾ ਚਾਹੀਦਾ। ਉਹ ਵੀ ਗੁਰੂ ਮਹਾਰਾਜ ਦੇ ਕੋਲ ਪਿਆ ਸੱਜਦਾ, ਸ਼ੁੱਭ

ਜੀ ਦੇ ਚਿਹਰੇ ਦਾ ਨੂਰ ਚਮਕ ਰਿਹਾ ਹੈ। ਸਾਹਿਬ ਜੀ ਆਪਣੇ ਆਸਨ 'ਤੇ ਬੈਠੇ, ਦੀਵਾਨ ਨੂੰ ਸੱਜਿਆ ਹੋਇਆ, ਹਰ ਕੋਈ ਗੁਰੂ ਮਹਾਰਾਜ ਜੀ ਦੇ ਦੀਦਾਰ ਕਰ ਰਿਹਾ। ਹਰ ਇੱਕ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ

ਬੈਠੇ ਆ ਅਤੇ ਸਤਿਗੁਰੂ ਖਾ ਖਿਵੈ ਚੰਦੋਵਾ, ਉਹ ਆਸਮਾਨ ਰੂਪੀ ਚੰਦੋਵਾ ਵੀ ਬੜਾ ਸ਼ੋਭਾ ਜਿਹੜਾ ਉਹ ਪਾ ਰਿਹਾ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ੋਭਨੀਕ ਹੋ ਕੇ ਸਿੱਖ ਸੰਗਤਾਂ ਨੂੰ, ਗੁਰੂ ਕੇ ਖਾਲਸੇ ਨੂੰ, ਆਉਣ ਵਾਲੀਆਂ ਸੰਗਤਾਂ ਨੂੰ

ਕਹਿੰਦੇ ਗੁਰੂ ਸਾਹਿਬ ਜੀ ਬਿਰਾਜਮਾਨ ਨੇ ਔਰ ਜਿਹੜੀਆਂ ਸਿੱਖ ਸੰਗਤਾਂ ਨੇ ਇਹ ਹੰਸਾਂ ਦੇ ਰੂਪ ਦੇ ਵਿੱਚ ਨੇ, ਕਿਉਂਕਿ ਹੰਸ ਗੁਰਮੁਖ ਨੂੰ ਹੰਸ ਕਿਹਾ ਗਿਆ, ਮਨਮੁਖ ਨੂੰ ਕਾਂ ਦੀ ਬਿਰਤੀ ਵਾਲਾ ਕਿਹਾ ਗਿਆ, ਕਿਉਂਕਿ ਮਨਮੁਖ ਨੂੰ ਬਗਲੇ ਦੀ ਬਿਰਤੀ ਵਾਲਾ, ਕਾਂ ਦੀ ਬਿਰਤੀ ਵਾਲਾ ਕਿਹਾ, ਕਿਉਂਕਿ ਕਾਂ ਤੁਸੀਂ ਦੇਖੋ ਜਿੱਥੇ ਮਰਜ਼ੀ ਚੁੰਝਾ ਮਾਰਦਾ ਉਹ ਗੰਦਗੀ 'ਤੇ ਵੀ ਬੈਠਾ ਨਜ਼ਰ ਆਏਗਾ, ਥਾਂ ਥਾਂ 'ਤੇ ਨਜ਼ਰ ਆਏਗਾ, ਬਗਲਾ ਵੀ ਤੁਹਾਨੂੰ ਥਾਂ ਥਾਂ 'ਤੇ ਨਜ਼ਰ ਆਏਗਾ, ਪਰ ਹੰਸ ਕੇਵਲ ਅਤੇ ਕੇਵਲ ਮਾਨ ਸਰੋਵਰ 'ਤੇ ਨਜ਼ਰ ਆਏਗਾ। ਕਈ ਦੇਖੋ ਤੁਸੀਂ ਕੋਈ ਥਾਂ ਛੱਡਦੇ ਹੀ ਨਹੀਂ, ਨਾ ਉਹ ਕਬਰਾਂ ਛੱਡਦੇ, ਨਾ ਮੜੀਆਂ ਛੱਡਦੇ ਆ, ਨਾ ਸਿਆਣੇ ਛੱਡਦੇ ਆ, ਨਾ ਜੋਤਿਸ਼ੀ ਛੱਡਦੇ, ਕੋਈ ਥਾਂ ਹੀ ਨਹੀਂ ਛੱਡਦੇ, ਹਰ ਥਾਂ 'ਤੇ ਤੁਹਾਨੂੰ ਬੈਠੇ ਨਜ਼ਰ ਆ ਜਾਣਗੇ, ਪਰ ਗੁਰਮੁਖ ਕੇਵਲ ਗੁਰੂ ਦੇ ਚਰਨਾਂ 'ਚ ਹੀ ਬੈਠਾ ਨਜ਼ਰ ਆਉਂਦਾ, ਕਿਉਂਕਿ ਗੁਰਮੁਖ ਹੰਸ ਹੈ ਨਾ, ਹੰਸ ਨੇ ਕੇਵਲ ਉੱਥੇ ਹੀ ਬੈਠਣਾ ਜਿੱਥੇ ਉਹਨੂੰ ਉਹਦੀ ਖੁਰਾਕ ਮਿਲਣੀ ਹੈ। ਮਨਮੁਖ ਬਗਲਾ ਬਣ ਕੇ ਥਾਂ ਥਾਂ 'ਤੇ ਤੁਹਾਨੂੰ ਨਜ਼ਰ ਆਏਗਾ। ਇਸ ਲਈ ਹੰਸਾਂ ਦੇ ਵਾਂਗ ਸੰਗਤਾਂ ਗੁਰੂ ਮਹਾਰਾਜ

0: ਕਹਿੰਦੇ ਗੁਰੂ ਮਹਾਰਾਜ ਜੀ ਉਸ ਚੰਦ ਦੀ ਤਰ੍ਹਾਂ ਨੇ ਅਤੇ ਸੰਗਤਾਂ ਚਕੋਰ ਦੀ ਤਰ੍ਹਾਂ ਨੇ, ਜਿਵੇਂ ਚੰਦ ਅਤੇ ਚਕੋਰ ਦੀ ਪ੍ਰੀਤ ਹੁੰਦੀ ਹੈ ਨਾ, ਇਸ ਤਰ੍ਹਾਂ ਕਹਿੰਦੇ ਸੰਗਤਾਂ ਚਕੋਰ ਵਾਂਗ ਆਪਣੇ ਪਿਆਰੇ ਦੇ ਦੀਦਾਰ ਜਿਹੜਾ ਉਹ ਕਰ ਰਹੀਆਂ ਨੇ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਕਹਿ ਰਹੀਆਂ ਨੇ, ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਤੋਂ ਵਾਰੇ ਵਾਰੇ ਜਾਈਏ, ਗੁਰੂ ਜੀ ਕੇ ਦਰਸ਼ਨ ਕੋ ਬਲ ਜਾਊਂ, ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਅਸੀਂ ਬਲਹਾਰੇ ਜਾਈਏ ਜੀ।
1: ਸੁਣਤਾ ਗਰੀਸ਼ ਕੈ ਗਰੀਸ਼ਨ ਕੇ ਨਾਰ ਗਣ ਸਹਿਤ ਸਕਤ ਮਨ ਮੂਡ ਨਾਰ ਜਰ ਜਾਤ।
0: ਆਨੰਦਪੁਰ ਸਾਹਿਬ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਸੰਗਤਾਂ ਆ ਰਹੀਆਂ ਨੇ, ਪਤਾ ਹੀ ਨਹੀਂ, ਕੋਈ ਗਿਣਤੀ ਹੋਈ ਨਹੀਂ ਹੈ, ਹਿਸਾਬ ਹੀ ਨਹੀਂ ਹੈ ਕੋਈ, ਚਾਰੇ ਪਾਸੇ ਤੋਂ ਸੰਗਤਾਂ ਦਾ ਆਉਣਾ, ਰੌਣਕਾਂ ਵੱਧ ਰਹੀਆਂ ਨੇ, ਗੁਰੂ ਕੇ ਖਾਲਸੇ ਵਿੱਚ ਵਾਧਾ ਹੋ ਰਿਹਾ, ਰੋਜ਼ ਖੰਡੇ ਦੀ ਪਹੁਲ ਜਿਹੜੀ ਆ ਉਹ ਤਿਆਰ ਹੋ ਰਹੀ ਹੈ, ਅੰਮ੍ਰਿਤ ਅਵਲਾਖੀ ਅੰਮ੍ਰਿਤ ਦੀਆਂ ਦਾਤਾਂ ਲੈਂਦੇ ਆ, ਗੁਰੂ ਕੇ ਖਾਲਸੇ ਵਿੱਚ ਵਾਧਾ ਹੋ ਰਿਹਾ, ਦੂਰ ਦੂਰ ਤੱਕ ਗੁਰੂ ਮਹਾਰਾਜ ਦੀ ਉਸਤਤ ਹੋ ਰਹੀ ਹੈ, ਪਰ ਇਹ ਉਸਤਤ ਸੁਣ ਕੇ ਸੜ ਵੱਲ ਕੌਣ ਰਿਹਾ? ਪਹਾੜੀ ਰਾਜੇ, ਕਿਉਂਕਿ ਈਰਖਾ ਨਾਲ ਭਰੇ ਹੋਏ ਆ ਨਾ, ਜਿਹਦੇ ਅੰਦਰ ਈਰਖਾ ਹੋਏਗੀ ਉਹ ਕਿਸੇ ਦੀ ਉਸਤਤ ਨਹੀਂ ਸੁਣ ਸਕਦਾ, ਜਿਹਦੇ ਅੰਦਰ ਈਰਖਾ ਭਰੀ ਹੈ ਉਹ ਵਡਿਆਈ ਨਹੀਂ ਸੁਣ ਸਕਦਾ, ਜੇ ਸੁਣ ਲਏਗਾ ਤਾਂ ਸੜ ਬਲ ਜਾਏਗਾ, ਈਰਖਾ ਅੱਗ ਹੈ ਨਾ ਉਹ ਅੰਦਰੋਂ ਸਾੜ ਦਿੰਦੀ ਹੈ। ਗੁਰੂ ਮਹਾਰਾਜ ਜੀ ਦਾ ਜਸ ਜਦੋਂ ਚਾਰੇ ਪਾਸੇ ਹੋਣ ਲੱਗ ਪਿਆ, ਇਹ ਜਿਹੜੇ ਪਹਾੜੀ ਰਾਜੇ ਸੀ, ਖਾਸ ਤੌਰ 'ਤੇ ਰਾਜਾ ਭੀਮ ਚੰਦ ਕਹਿਲੂਰੀ ਰਾਜਾ, ਕਹਿੰਦੇ ਇਹ ਸੜ ਬਲ ਗਿਆ, ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕਰਨਾ ਚਾਹੁੰਦੇ ਹਾਂ, ਅਨੰਦਪੁਰ ਸਾਹਿਬ 'ਤੇ ਕਬਜ਼ਾ ਕਰਨਾ ਚਾਹੁੰਦੇ ਹਾਂ, ਇਹਨਾਂ ਦੀ ਦਿਨੋਂ ਦਿਨ ਚੜ੍ਹਦੀ ਕਲਾ ਹੋ ਰਹੀ ਹੈ। ਰਾਜਾ ਭੀਮ ਚੰਦ ਕਹਿਲੂਰੀ ਰਾਜਾ ਈਰਖਾ ਦੇ ਵਿੱਚ ਸੜ ਬਲ ਰਿਹਾ, ਬੜਾ ਦੁਖੀ ਪਰੇਸ਼ਾਨ ਹੁੰਦਾ ਹੈ।
1: ਸ਼ੋਕ ਫੈਲਿਓ ਸੈਲਣ ਮੈਸੂਰ ਮੇ ਮਰੇ ਹੈ ਬਹੁ ਸੰਕਟ ਪਰਿਉ ਹੈ ਸਭ ਦੇਸ਼ ਪੇ ਵਿਸ਼ੇਸ਼ ਘਾਤ।
0: ਕਹਿੰਦੇ ਉੱਥੇ ਸੋਗ ਅੰਦਰ, ਇਹਨਾਂ ਦੇ ਅੰਦਰ ਗਮ ਵਾਲੀ ਅਵਸਥਾ ਬਣੀ ਪਈ ਹੈ, ਵੀ ਇੱਕ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਤੋਂ ਨਹੀਂ ਕੱਢ ਸਕੇ, ਦੂਜੀ ਉਹਨਾਂ ਦੀ ਉਸਤਤ ਹੋਣ ਲੱਗ ਪਈ, ਉਹਨਾਂ ਦੀ ਦਿਨੋਂ ਦਿਨ ਚੜ੍ਹਦੀ ਕਲਾ ਹੋ ਰਹੀ ਹੈ, ਇੱਧਰ ਸਾਡੇ ਸਿਪਾਹੀਆਂ ਦੇ ਸਿਪਾਹੀ ਮਾਰੇ ਜਾ ਚੁੱਕੇ ਨੇ, ਜਿੰਨੀ ਸਾਡੇ ਕੋਲ ਫੌਜ ਹੈ ਜਿੰਨੀ, ਉਹਦੇ ਨਾਲੋਂ ਅੱਧੀ ਸੈਨਾ ਅੱਧੀ ਫੌਜ ਤਾਂ ਸਾਡੀ ਮਾਰੀ ਜਾ ਚੁੱਕੀ ਹੈ। ਇਸ ਗਮ

0: ਭੀਮ ਚੰਦ ਬਰਦਾਸ਼ਤ ਨਹੀਂ ਕਰ ਸਕਿਆ। ਜਿੰਨਾ ਕੁ ਬਰਦਾਸ਼ਤ ਹੋਇਆ ਸੁਣਦਾ ਰਿਹਾ ਸੁਣਦਾ ਰਿਹਾ, ਜਦੋਂ ਹੱਦ ਨਾਲੋਂ ਵੱਧ ਹੋ ਗਿਆ, ਸਾੜਾ ਪੈਣ ਲੱਗ ਪਿਆ, ਅੰਦਰੋਂ ਸੜਨ ਲੱਗ ਗਿਆ, ਈਰਖਾ ਦੀ ਅਗਨੀ ਤੇਜ਼ ਹੋ ਗਈ, ਹੁਣ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇਹਨੂੰ ਭੁੱਖ ਪਿਆਸ ਨਹੀਂ ਲੱਗਦੀ, ਗੁਰੂ ਮਹਾਰਾਜ ਦੀ ਉਸਤਤ ਸੁਣ ਸੁਣ ਕੇ ਇੰਨਾ ਇਹਦੇ ਅੰਦਰ ਦੁੱਖ ਤਕਲੀਫ ਵਾਲੀ ਅਵਸਥਾ ਬਣ ਗਈ, ਮਜਬੂਰ ਹੋ ਕੇ ਇਹਨੇ ਫਿਰ ਰਾਜਿਆਂ ਨੂੰ ਚਿੱਠੀ ਲਿਖ ਦਿੱਤੀ। ਰਹਿ ਨਾ ਹੋਇਆ, ਸਹਿ ਨਹੀਂ ਸਕਿਆ ਗੁਰੂ ਮਹਾਰਾਜ ਦੀ ਉਸਤਤ। ਕਹਿੰਦੇ ਹੁਣ ਇਹ ਕੀ ਕਰਦਾ, ਫਿਰ ਆਪਣਾ ਇੱਕ ਦੂਤ ਸਾਰੇ ਰਾਜਿਆਂ ਨੂੰ ਭੇਜਦਾ, ਉਹਨਾਂ ਨੂੰ ਚਿੱਠੀਆਂ ਲਿਖ ਕੇ ਵੀ ਤੁਸੀਂ ਇੱਕ ਵਾਰ ਇੱਥੇ ਆ ਕੇ ਦੁਬਾਰਾ ਇਕੱਠੇ ਹੋਵੋ।
1: ਕਾਇਲ ਨਾ ਘਾਵ ਮਿਲੇ ਕੋ ਰਜੇ ਘੁਮੰਡ ਚੰਦ, ਆਇਓ ਸੋ ਹੰਡੂਰੀ ਅਹੰਕਾਰ ਰਾਜਪੂਤ ਜਾਤ।
0: ਕਹਿੰਦੇ ਫਿਰ ਵੱਖ ਵੱਖ ਜਿਹੜੇ ਰਾਜੇ ਸੀ, ਭਾਵੇਂ ਉਹ ਹੰਡੂਰੀਆ ਸੀ, ਭਾਵੇਂ ਉਹ ਮੰਡੀ ਦਾ ਰਾਜਾ ਸੀ, ਭਾਵੇਂ ਉਹ ਘੁਮੰਡ ਚੰਦ, ਇਹ ਜਿੰਨੇ ਵੀ ਨੇ ਜਿਹਨਾਂ ਜਿਹਨਾਂ ਨੂੰ ਫਿਰ ਰਾਜਾ ਭੀਮ ਚੰਦ ਨੇ ਸੱਦਾ ਭੇਜਿਆ, ਇਹ ਫਿਰ ਇਹਦਾ ਸੱਦਾ ਜਿਹੜਾ ਸੀ ਲੈ ਕੇ ਸੁਣ ਕੇ

0: ਸਿਵਰ ਭਾਵ ਰੁਕਣ ਦਾ ਪ੍ਰਬੰਧ ਰਾਜਾ ਭੀਮ ਚੰਦ ਨੇ ਜਿਹੜਾ ਸੀ ਉਹ ਕਰਵਾ ਦਿੱਤਾ, ਦੂਰ ਦੂਰ ਤੱਕ ਇਹਨਾਂ ਦੇ ਰਹਿਣ ਦਾ ਪ੍ਰਬੰਧ ਜਿਹੜਾ ਉਹ ਕਰਵਾਇਆ ਗਿਆ ਹੈ।
1: ਅਗਲੇ ਦਿਓਸ ਸਭਾ ਕਰ ਇਕੱਠੇ ਲੈ ਲੈ ਨਿਜ ਪ੍ਰਧਾਨਾ।
0: ਤੋ ਇਸ ਤਰ੍ਹਾਂ ਫਿਰ ਕਹਿੰਦੇ ਸਾਰੇ ਰਾਜੇ ਜਿਹੜੇ ਇੱਕ ਵਾਰ ਫਿਰ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਹੁਣ ਇਕੱਠੇ ਹੋ ਕੇ ਆਪਸ ਦੇ ਵਿੱਚ ਇਹ ਰਾਜੇ ਕੀ ਸਲਾਹ ਮਸ਼ਵਰਾ ਜਿਹੜਾ ਉਹ ਕਰਨਗੇ। ਰਾਜਾ ਭੀਮ ਚੰਦ ਜਿਹੜਾ ਨਫ਼ਰਤ ਅਤੇ ਈਰਖਾ ਦੇ ਨਾਲ ਭਰਿਆ ਅੰਦਰੋਂ ਸੜ ਬਲ ਰਿਹਾ ਹੈ, ਗੁਰੂ ਮਹਾਰਾਜ ਦੀ ਉਸਤਤ ਇਹਦੇ ਕੋਲੋਂ ਸਹਿਨ ਨਹੀਂ ਹੋ ਰਹੀ, ਬਰਦਾਸ਼ਤ ਨਹੀਂ ਹੋ ਰਹੀ ਕਿ ਗੁਰੂ ਮਹਾਰਾਜ ਦੀ ਵਡਿਆਈ ਹੋ ਰਹੀ ਹੈ ਅਤੇ ਕਿਉਂ ਹੋ ਰਹੀ ਹੈ, ਕਾਹਤੋਂ ਹੋ ਰਹੀ ਹੈ। ਇਸ ਵਾਸਤੇ ਇਹ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਨੂੰ ਮਿਟਾਉਣਾ ਚਾਹੁੰਦਾ, ਦੁਬਾਰਾ ਫਿਰ ਅਨੰਦਪੁਰ ਸਾਹਿਬ ਨੂੰ ਜਿਹੜਾ ਉਹ ਘੇਰ ਕੇ ਇਹ ਜੰਗ ਕਰਵਾਉਣਾ ਚਾਹੁੰਦਾ। ਹੁਣ ਕੀ ਇਹ ਵਿਉਂਤ ਬੰਦੀ ਪਹਾੜੀ ਰਾਜੇ ਜਿਹੜੇ ਆਪਸ ਦੇ ਵਿੱਚ ਬੈਠ ਕੇ ਕਰਨਗੇ, ਉਹ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਇਤਿਹਾਸ ਨੂੰ ਜਾਣਨ ਦਾ ਸਮਝਣ ਦਾ ਯਤਨ ਕਰਾਂਗੇ। ਗੁਰੂ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਨਾਮ ਬਾਣੀ ਦੇ ਰੰਗ ਦੇ ਵਿੱਚ ਰੰਗਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ, ਕਿਉਂਕਿ ਇੱਥੇ ਸਬਰ ਔਰ ਸੰਤੋਖ ਦੀ ਦਾਤ ਮਿਲਦੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਅਸੀਂ ਆਪਣੇ ਜੀ ਦੇ ਉਧਾਰ ਵਾਸਤੇ ਆਏ ਹਾਂ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ, ਤਾਂ ਕਿ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਇਤਿਹਾਸਕ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ।

Hey.

ਵਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇ ਚਲਾਈ ਤੇ ਗਵਾਈ ਦੇਖ ਕੇ ਆਨ ਡਿਠ ਕੀਤਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ

ਇਸ਼ਨਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਵਿਛੋੜਿਆ ਗਿਆ ਏ

ਸੁਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਲੜੀਵਾਰ ਗੁਰੂ ਇਤਿਹਾਸ ਕਥਾ ਵਿਚਾਰ 6 ਪੌੜੀਆਂ ਆਨੰਦ

ਕਰਨੀ, ਤਿਲ ਫੁੱਲ ਪਿਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾ ਵਾਸ ਫਲ ਕਰਨੀ ਆ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ, ਸੋ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ

ਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕਹੋ ਮਿਲਵੋ ਚੈ ਖੋਜ ਸ਼ਬਦ ਮੈਂ।

बोले जी का खालसा वाहे गुरु जी की फतेह।

ਜੋ ਹਰ ਸੇਵ ਹੈ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਮ ਭੇਖਕ ਭਿਖਾਰੀ ਤੇਰੇ ਤੋਂ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤਾ

ਜਾਣੀ ਛੇਦ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ।

ਨਾਨਕ ਆਪੇ ਵੇਖੈ ਆਪੇ ਸੱਚ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ।

ਵਾਰੀ ਜਿਤ ਸੋਏ ਲੈ ਸਦਾ ਸੁਖ ਰਹਾਉ। ਨਿਤ ਨਿਤ ਜਿਹੜੇ ਸੰਭਾਲੇਨ ਦੇਖੈ ਗੋ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾ ਤੇ ਕਮਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੂ ਤੇਲ, ਦਿਓ ਜਣਾ ਸੀਸੜੀਆਂ ਜੋ ਹੋਵੈ ਸਾਹਿਬ ਸੁਮੇਲ। ਕਰ ਕਰਿਓ ਪਹੁੰਚਾ ਸਦੜੇ ਨਿਤ ਪਵਨ, ਸਦਣਾ ਰਸ ਸਿਮਰੀਏ ਨਾਨਕ ਸਿਦੇਵਨ। ਰਾਗ ਆਸਾ ਮੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀ ਧੋਏ, ਸੋ ਕਰ ਰਾਗ ਵਢਾਈ ਧੋਏ ਰਹਾਉ। ਵਿਸ ਵਿੱਚ ਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾਂ ਵਾਸੂ ਜੇ ਕੁਰ ਧਨੇਕ। ਨਾਨ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕ ਮੰਡਲ ਜਨ ਕਮੋਤੀ। ਧੂਪ ਮਾਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਿਸ ਤਵ ਨੈਣ ਨੈਣੇ ਤੋਏ ਕਹੋ, ਸਹਿਸ ਮੂਰਤ ਨਾ ਏਕ ਤੋਈ। ਸਹਿਸ ਪਦ ਬਿਮਲਾ ਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਈ। ਸਭ ਮੈਂ ਜੋਤ ਜੋਤ ਐ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਅਰ ਚਰਨ ਕੋਲ ਮਕਰੰਦ ਲੋਭਿਤ ਮਨੋ ਆਨੰਦ ਨ ਮੋਹੇ, ਆਹੀ ਪਿਆਸਾ ਕਿਰਪਾ ਜਲ ਦੇ ਨਾਨ ਸਾਰੇ ਕੋਏ ਜਾਂ ਤੇ ਤ੍ਰਿਣਾ ਵਾਸਾ। ਰਾਗ ਗੌੜੀ ਪੂਰਵੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਪਉ ਪਰਿਆ ਮਲ ਸਾਧੂ ਕੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਆਰਲਿਵ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪੁਨ ਵਡਾਏ, ਕਰ ਨੌਤ ਪੁਨ ਵਡਾਏ ਰਹਾਉ। ਸਵਾਗਤ ਅਰਾ ਸਾਧ ਨ ਜਾਣਿਆ, ਤਨੇ ਅੰਤਰ ਹੋ ਮੈਂ ਕੰਡਾਏ। ਜਿਉਂ ਜਿਉਂ ਚਲੈ ਜੁਬੈ ਦੁਖ ਪਾਵੈ, ਜਮਕਾਲ ਸਹਿ ਸਹਿ ਡੰਡਾਏ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਪਵ ਖੰਡਾਏ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬਹਿ ਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਰਾਗ ਰਾਗ ਉੜ ਵਡਾਏ। ਜਨ ਨਾਨਕ ਨਾਮ ਅਧਾਰ ਟੇਕ, ਕਰਣਾ ਮੇਸ ਕਮੰਡਾਏ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਬੇਲਾ। ਈਹਾ ਖਾਟ ਚਲੋ ਅਰ ਲਾਹਾਇਆ, ਗਏ ਬਸਨ ਸੁਹੇਲਾ। ਆਉਦ ਕਟੈ ਦਿਨ ਸਰੇ ਨਾਰੇ, ਮਨ ਗੁਰਮਲ ਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵੈ ਰਸ, ਕਥ ਕਥਾ ਤਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ

ਸ ਇਹੈ ਸੁਖ ਮਾਂਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤਕਲ ਚੌਥਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੋਢੀ।

ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਸਰਜ ਕੀ ਤੁਨੀ ਸਲੋਕ ਮਹੱਲਾ ਪਹਿਲਾ ਬੱਲੇ ਹਾਰੀ ਗੁਰ ਆਪਣੇ ਦਿਹਾੜੀ ਸਰ

0: ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿੰਦ ਕੋਰਿੰਦਾਰ ਮਹਲਾ ਪਹਿਲਾ
1: ਨਾਨਕ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ ਛੁੱਟ ਤਲਵਾਰ ਜੋ ਸੁਣੇ ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਏ ਫੁਲੀਏ ਬਪੜੇ ਪੀਤਨ ਵਿੱਚ ਸਵਾਹ ਪੜ

Yeah.

ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਬਿਨਾ।

0: ਪਹਿਲਾ ਪਹਿਲਾ ਪੈ ਵਿੱਚ ਪਵਨ ਵਾਹੇ ਸਦਵਾਓ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਧੱਬੇ ਪਾਰ ਪੈ ਵਿੱਚ ਇੰਦ ਫਰੇ ਸਿਰ ਪਾਰ ਪੈ ਵਿੱਚ ਰਾਜਾ ਤਰੁਣ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੇ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣਿਆ ਕਾਸ ਪੈ ਵਿੱਚ ਜੋਤ ਮਹਾਵਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੁਰ ਕੇਤੇ ਰਾਮ ਰਵਾ ਖੇਤੀਆਂ ਕੰਨ ਕਹਾਣੀਆਂ ਖੇਤੇ ਵਿਦ ਵਿਚਾਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

अकथ कथा गुरवचनियाद सुन मंडल एक जोगी वैसे

जत सत संजम हृदय समाए, चौथे पद को जे मन पति आए, सच निर्मल मैल न लागे,

साच स्वरूप साच निर्मल मैल न लागे

0: ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾ ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੁਰ ਜਵਤਾ ਸਗਲੀ ਧਰਤੀ ਮਾਲ ਤਨ ਬਰਤਨ ਸਰਗੰਜਾ ਨਾਨਕ ਮੂਸੇ ਗਿਆਨ ਵੀ ਹੋਣੀ ਖਾਇ ਗਿਆ ਚਮਕਾਲ ਮਹੱਲਾ ਪਹਿਲਾ
1: ਵਾਇਨ ਚਿਲਨ ਚੰਗੁਰ ਪੈਰ ਹਲਾਇਨ ਫਿਰਨ ਸਿਰ ਉਡ ਰਵ ਛੱਟ ਪਾਏ ਵੇਖੈ ਲੋਕ ਹੱਸੇ ਕਰ ਜਾਏ ਉੱਟੀਆਂ ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ।

ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾਹੀ ਸਲਾਹਨ ਦਰਸ਼ਨ ਰੁਪਿਆ ਪਾ, ਤੀਰਥ ਨਾ ਵਿਅਰਚਾ ਪੂਜਾ ਅਗਰਬਾਸ ਬਹਿਕਾ, ਜੋਗੀ ਸੁਨਤਿਆ ਮੰਜੇ ਤਿਲਖ ਨਾਮ ਕਰਤਾ, ਸੁਖਮ ਮੂਰਤ ਨਾਮ ਨਿਰੰਜਨ, ਕਾਇਆ ਕਾਇਆ ਕਾ ਸਤਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਬੇਕਾ, ਇੱਕ ਹੁੰਦਾ ਖਾਇ ਚੱਲੇ ਥਾ ਤਿੰਨਾ ਪੇਕਾ ਏਕਾ, ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰ ਆਕਾ, ਓਏ ਜਾ ਕੇ ਸੋ ਤੋਂ ਹੈ, ਓਏ ਜਾ ਕੇ ਸੋ ਤੋਂ ਹੈ, ਜਾਣੇ ਤਿੰਨਾ ਪੇ ਤੇਰੇ ਸਾ, ਨਾਨ ਭਗਤਾਂ ਭੁੱਖ ਸਲਾਹ ਸਚਨਾ ਮਿਆਧਾ, ਸਦਾ ਆਨੰਦ ਰਹਿ ਦੇ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ।

ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗਵਤਾ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਪਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਕਰ ਕਰ ਜੰਤੇ ਉਪਾਇਆ, ਹੋਮੇ ਬੁਝੇ ਧੰਨ ਦਸੁਜੇ, ਗਿਆਨ ਵੀ ਹੋਣਾ ਕਥ ਕਥ ਲੁਜੇ, ਨਾਨਕ ਹੁਕਮੀ ਲਿਖੀਏ ਲੇ, ਨਾਨਕ ਹੁਕਮੀ ਲਿਖੀਏ ਲੇ, ਜੇਹਾ ਵੇਖੇ ਤੇਹਾ ਵੇਖ ਮਹੱਲਾ ਦੂਜਾ।

0: ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤਿਓ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਉਹਨਾਂ ਪਰਵਾਹ।